0: ਵਧੀਆ
1: ਜੀ।
0: ਗਾਰਲਿਕ ਖਾਸ ਤੌਰ ਦੇ ਉੱਤੇ ਤੁਹਾਡਾ ਖੂਨ ਦਾ ਜਿਹੜਾ ਸਰਕੂਲੇਸ਼ਨ ਹੈ ਉਹਨੂੰ ਬਣਾਈ ਰੱਖਣ ਦੇ ਲਈ ਬਹੁਤ ਵਧੀਆ। ਖਾਸ ਤੌਰ ਦੇ ਉੱਤੇ ਗਾਰਲਿਕ ਤੁਹਾਡਾ ਜਿਹੜਾ ਔਰਾ ਪ੍ਰੋਟੈਕਟ ਕਰਨ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ। ਜਿਹੜਾ ਪਹਿਲੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਬੱਚੇ ਨੂੰ ਹਿੰਗ ਜਾਂ ਫਿਰ ਗਾਰਲਿਕ ਜਿਹੜਾ ਉਹ ਜ਼ਰੂਰ ਸਰਾਣੇ ਰੱਖਿਆ ਜਾਂਦਾ ਸੀ, ਜਾਂ ਬੱਚੇ ਦੇ ਗੁੱਟ ਨਾਲ ਬੰਨ੍ਹ ਛੱਡ ਦਿੰਦੇ ਸੀ, ਮਾਂ ਦੇ ਗੁੱਟ ਨਾਲ ਬੰਨ੍ਹ ਛੱਡ ਦਿੰਦੇ ਸੀ। ਸੋ ਇਹ ਉਹ ਵਾਲੀਆਂ ਮਹਿਕਾਂ ਨੇ, ਇਹ ਉਹ ਵਾਲੀ
1: ਅਜਵਾਇਨ ਹੋ ਗਈ, ਗਾਰਲਿਕ ਹੋ ਗਈ, ਇਹ ਚੀਜ਼ਾਂ
0: ਹਾਂ ਜਿਹੜੀਆਂ ਜ਼ਰੂਰੀ ਨੇ, ਜਿਹੜੀਆਂ ਔਰਾ ਪ੍ਰੋਟੈਕਟ ਕਰਕੇ ਰੱਖਦੀਆਂ ਨੇ, ਬਿਮਾਰੀਆਂ ਤੋਂ ਦੂਰ ਰੱਖਦੀਆਂ ਨੇ ਜਿਹੜੀ।
1: ਈਵਨ ਮੈਨੂੰ ਇੱਕ ਮੇਰੇ ਨਾਲ ਔਜ਼ੀ ਲੇਡੀ ਕੰਮ ਕਰਦੀ ਸੀ ਬਜ਼ੁਰਗ, ਉਹਨੇ ਦੱਸਿਆ ਸੀਗਾ ਕਿ ਰਾਤੀ ਗਾਰਲਿਕ ਨੂੰ ਪੀਲ ਮਤਲਬ ਉਹ ਕਰਕੇ ਨਾ ਉਹਦੇ ਲਗਾ ਕੇ ਸੌਕਸ ਤੇ ਤਲੀਆਂ ਤੇ ਬੱਚੇ ਦੀ ਸੌਕਸ ਪਵਾ ਕੇ ਸੁਲਾ ਦੇਣੀ ਤੇ ਪੂਰਾ ਉਹ ਠੀਕ ਹੋ ਜਾਂਦਾ ਬੱਚੇ ਦਾ ਜ਼ੁਕਾਮ।
0: ਪਰ ਹੌਲੀ ਹੌਲੀ ਹੈ ਵੀ ਆਪਾਂ ਸ਼ਹਿਰੀਕਰਨ ਕੀਤਾ ਆਪਣੇ ਆਪ ਦਾ, ਤੁਸੀਂ ਇਹਨਾਂ ਦਾ ਵੀ ਪੁਰਾਣੇ ਚ ਚਲ ਜਾਓ ਤੇ ਉਹ ਸਾਰਾ
1: ਸੇਮ ਹੈ,
0: ਸਾਰਾ ਸੇਮ ਹੀ ਹੈ। ਇੱਕ ਆਪਾਂ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਆ ਕੇ ਫਿਰ ਹੁੰਦੀਆਂ ਨੇ ਗੱਲਾਂ ਬਾਤਾਂ ਤੇ ਇੱਕ ਨਿੱਕੀ ਜੀ ਬ੍ਰੇਕ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: सुनो जी, गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवर्स तंच विच वी तुहाडी सेवा विच। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਸੁਣ ਰਹੇ ਸੀ ਤੇਰੇ ਨਾਮ ਫਿਲਮ ਦੇ ਵਿੱਚੋਂ, ਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਮੈਨੂੰ ਇਦਾਂ ਲੱਗਦਾ ਕਿ ਇੱਕਦਮ ਹਟ ਕੇ ਤੁਸੀਂ ਪਲੇਲਿਸਟ ਲਾਈ ਅੱਜ।
0: ਹਾਂਜੀ ਉਹ ਅੱਗੇ ਜਿਹੜੀ ਇੱਕ ਲਾ ਲਓ ਫਿਰ ਅੱਗੇ ਗਾਣਾ ਆ ਜਾਂਦੀ
1: ਆ। ਹਾਂ ਸ਼ਾਨੂ ਫਿਰ ਤੇਰੇ ਨਾਮ, ਅੱਜ ਬਾਲੀਵੁੱਡ ਵੱਲ ਹੋ ਗਿਆ ਤੁਹਾਡਾ ਹਨਾ।
0: ਹਾਂ ਸਹੀ, ਇਹ ਫਿਰ ਅੱਜ ਕੱਲ ਦਾ ਜ਼ਮਾਨਾ ਨਾ, ਜੋ ਤੁਸੀਂ ਜਿੱਧਰ ਨੂੰ ਧਿਆਨ ਕਰ ਲਓ ਅਗਲੀਆਂ ਰੈਕਮੈਂਡੇਸ਼ਨ ਵੀ ਉਦਾਂ ਦੀਆਂ ਆ ਜਾਣਗੀਆਂ।
1: ਉੱਥੇ ਨਾ ਕੰਪਿਊਟਰ ਦੀ ਟੈਲੀਪੈਥੀ ਆ ਜਾਂਦੀ ਹੈ ਨਾ ਤੁਹਾਡੇ ਬ੍ਰੇਨ ਨਾਲ,
0: ਤੇ ਫਿਰ ਐਸ਼ਵਰਿਆ ਕਹੀ ਨਾ।
1: ਹਾਂ
0: ਤੇ ਫਿਰ ਉਦਾਂ ਦਾ ਹੀ
1: ਐਲਗੋਰਿਥਮ,
0: ਉਦਾਂ ਦਾ ਹੀ ਕੁਐਸਚਨ। ਬਿਲਕੁਲ ਬਿਲਕੁਲ, ਤੁਸੀਂ ਕਿਹਾ ਐਸ਼ਵਰਿਆ ਤੇ
1: ਸਲਮਾਨ, ਵਕਤ ਕੀ ਨਜ਼ਾਕਤ।
0: ਆਪਾਂ ਕੁਛ ਨਹੀਂ ਕੀਤਾ, ਆਪਾਂ ਕੁਛ ਨਹੀਂ ਕੀਤਾ ਵੇਖ ਲਓ।
1: ਮਿੱਟੀ ਦੀ ਗੱਲ ਕਰ ਰਹੇ ਜੜ ਦੀ ਬੇਸ ਦੀ, ਸਟਾਰਟਿੰਗ ਤੋਂ ਸ਼ੁਰੂਆਤ ਤੋਂ ਤੁਸੀਂ ਕੀ ਸਟਾਰਟਿੰਗ ਚ ਦੇਖੋ ਦੋ ਤਿੰਨ ਚੀਜ਼ਾਂ ਫੜ ਰਹੇ ਹੋ ਤੁਸੀਂ, ਕਿਹਾ ਸੀ ਜਦੋਂ ਆਪਾਂ ਬਿਮਾਰੀ ਦੀ ਗੱਲ ਕਰ ਰਹੇ ਸ਼ੁਰੂਆਤ ਤੋਂ ਸੋਚੋ।
0: ਇਹ ਵੀ ਬਾਇਓਲੋਜੀਕਲ ਟਮਾਟਰ ਹੀ ਆ। ਉਹੀ ਗੱਲ ਹੋ ਗਈ, ਚਲੋ ਕੋਈ ਨੀ ਹੋ ਜਾ ਹੋ ਜਾਣਾ। ਇੱਕ ਮੈਸੇਜ ਵੀ ਆਇਆ ਸੀ ਤੁਹਾਡੇ ਲਈ, ਕਹਿੰਦੇ ਨੇ ਵੀ ਇਹ ਮੈਨੂੰ ਲੱਗਦਾ ਵੀ ਯਸ਼ ਜੀ ਨਾ ਬੜੇ ਡਾਈ ਹਾਰਟ ਫੈਨ ਨੇ ਐਸ਼ਵਰਿਆ ਰਾਏ ਦੇ।
1: ਬਿਲਕੁਲ
0: ਤੁਸੀਂ ਕ੍ਰੋਸ ਕੁਐਸਚਨਿੰਗ ਤੇ ਆ ਗਏ, ਦੱਸੋ ਪਹਿਲਾਂ ਇਹ ਦੱਸੋ ਕਿਹਨੂੰ ਵਧੀਆ ਨਹੀਂ ਲੱਗਦੀ। ਥੈਂਕ ਯੂ ਪਰਮਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਡੇ ਲਈ। ਨਵਦੀਪ ਜੀ ਕਹਿੰਦੇ ਨੇ ਕਿ ਇਹਨਾਂ ਦੇ ਨਾ ਨਿੰਬੂ ਦੀਆਂ ਫੋਟੋਆਂ ਭੇਜੀਆਂ ਇਹਨਾਂ ਨੇ, ਪ੍ਰੋਬਲਮ ਹੈ। ਵੇਖੋ ਇਹ ਪ੍ਰੋਬਲਮ ਜਿਹੜੀ ਆ ਨਾ, ਇਹ ਭਾਈ ਲਗਭਗ ਹਾਂਜੀ
1: ਪੱਤੇ ਮੁੜ ਗਏ,
0: ਪੱਤੇ ਪੀਲੇ ਜਿਹੇ ਹੋਏ ਆ ਤੇ ਵਿੱਚ ਵਿੱਚ ਉਹ ਕਈ ਮੁੜੇ ਆਏ। ਸੇਮ ਪ੍ਰੋਬਲਮ ਮੈਂ ਵੀ ਕਰ ਰਿਹਾ ਵਾਂ ਫੇਸ, ਮਤਲਬ ਪਿਛਲੇ ਵੀ ਆਪਣੀ ਗੱਲ ਹੋਈ ਸੀ। ਸੋ ਇਹਦੇ ਵਿੱਚ ਮੈਂ ਵੀ ਹਲੇ ਆ ਵੀ ਉਹਦੇ ਤੋਂ ਸਾਰਾ ਪ੍ਰੋਪਰ ਉਹ ਹਲੇ ਬੂਟਾ ਉੱਭਰ ਨਹੀਂ ਪਾਇਆ ਇਸ ਚੀਜ਼ ਤੋਂ, ਪਰ ਇਹ ਆ ਕਿ ਕੁਛ ਇੱਕ ਚੀਜ਼ਾਂ ਜਿਹੜੀਆਂ ਮੈਂ ਕੀਤੀਆਂ ਸੀ ਉਹ ਤੁਸੀਂ ਵੀ ਕਰਕੇ ਵੇਖ ਲਓ, ਅੱਗੇ ਨਾਲੋਂ ਫਰਕ ਜ਼ਰੂਰ ਲੱਗਦਾ ਵਾ। ਇੱਕ ਤਾਂ ਆ ਵੀ ਇਹਦਾ ਚੈੱਕ ਤੁਸੀਂ ਕਰ ਲਓ ਵੀ ਟੂ ਮੱਚ ਗਿੱਲਬਾਤ ਤਾਂ ਨਹੀਂ ਆ, ਆਸ ਪਾਸ ਸਲਾਬ ਤਾਂ ਨਹੀਂ ਆ ਬਹੁਤ ਜ਼ਿਆਦਾ ਹੈ ਨਾ। ਅਤੇ ਉਸ ਤੋਂ ਬਾਅਦ ਮਤਲਬ ਇੱਕ ਚੀਜ਼ ਤਾਂ ਪੱਕੀ ਆ, ਜਿੰਨਾ ਕੁ ਮੈਂ ਵੀ ਪੁੱਛਤਾਛ ਕੀਤੀ ਆ ਵੀ ਜਿਹੜੇ ਪੱਤੇ ਤਾਂ ਤੁਹਾਡੇ ਹੁਣ ਮੁੜ ਗਏ ਇਹ ਤਾਂ ਹੁਣ ਵਾਪਸ ਨਹੀਂ ਹੋਣੇ, ਪਰ ਇਹ ਵੀ ਨਵੀਂ ਜਿਹੜੀ ਗਰੋਥ ਆਊਗੀ ਉਹਨੂੰ ਆਪਾਂ ਬਚਾ ਸਕਦੇ। ਇੱਕ ਨਾ ਸਪਰੇ ਆਉਂਦੀ ਆ ਜਿੱਦਾਂ ਜ਼ਿੰਕ ਮੈਗਨੀਸ਼ੀਅਮ ਵਗੈਰਾ ਦੀ ਪ੍ਰੋਬਲਮ ਆ, ਜਿਹਦੀ ਵਜ੍ਹਾ ਕਰਕੇ ਇੱਦਾਂ ਦਾ ਹੁੰਦਾ ਵਾ ਸਿਸਟਮ ਜਿਹਾ। ਸੋ ਜਿਹੜੇ ਪੱਤੇ ਨੇ ਉਹ ਅੱਗੋਂ ਜਿਹੜੇ ਕੰਢੇ ਹੁੰਦੇ ਨੇ ਪੱਤਿਆਂ ਦੇ, ਉਹ ਕੰਢੇ ਕੰਢੇ ਜਿਹੜੇ ਪੀਲੇ ਹੁੰਦੇ ਆ ਵੀ ਸ਼ੇਪ ਜੀ ਦੇ ਵਿੱਚ, ਜਿੱਦਾਂ ਪੱਤੇ ਦੀ ਸ਼ੇਪ ਹੁੰਦੀ ਆ ਉੱਥੋਂ ਉੱਥੋਂ ਹੁੰਦੇ ਨੇ, ਥਰੂ ਆਊਟ ਸਾਰਾ ਪੱਤਾ ਨਹੀਂ ਵਿੱਚੋਂ ਜਾਂ ਸੈਂਟਰ 'ਚੋਂ ਨਹੀਂ ਹੁੰਦਾ। ਸੋ ਇਹਦੇ 'ਚ ਕਹਿੰਦੇ ਵੀ ਮੈਗਨੀਸ਼ੀਅਮ ਜਾਂ ਜ਼ਿੰਕ ਵਗੈਰਾ ਇੱਦਾਂ ਦੀ ਘਾਟ ਹੁੰਦੀ ਆ, ਅਤੇ ਉਹਦੇ ਲਈ ਇੱਕ ਸਪਰੇਅ ਮੈਨੂੰ ਕਿਸੇ ਨੇ ਦੱਸੀ ਸੀ, ਮੈਂ ਤੁਹਾਨੂੰ ਵੀ ਭੇਜ ਦੂੰਗਾ, ਤੁਸੀਂ ਇੱਕ ਵਾਰੀ ਵਰਤ ਕੇ ਅਤੇ ਵੇਖ ਲਿਓ ਜੇ ਉਹਦੇ ਨਾਲ ਕੋਈ ਹੋਇਆ ਮਸਲਾ ਹੱਲ। ਅਦਰਵਾਈਜ਼ ਫਿਰ ਇਹ ਹੁੰਦਾ ਵਾ ਵੀ ਇਹਨਾਂ ਦਿਨਾਂ ਦੇ ਵਿੱਚ ਹੁਣ ਜਿੱਦਾਂ ਇੱਕਦਮ ਠੰਡ ਆ ਗਈ ਆ ਅਤੇ ਤੁਸੀਂ ਬਹੁਤ ਜ਼ਿਆਦਾ ਉਹਨੂੰ ਉਹ ਵੀ ਨਹੀਂ ਕਰ ਸਕਦੇ, ਬਹੁਤ ਹੈਵੀ ਤੁਸੀਂ ਇਹਨੂੰ ਉਹ ਵੀ ਨਹੀਂ ਪਾ ਸਕਦੇ ਖਾਦ। ਅਤੇ ਵੈਸੇ ਇਸ ਤੋਂ ਪਹਿਲਾਂ ਜਦੋਂ ਹਾਲੇ ਮੌਸਮ ਜਿਹੜਾ ਬਦਲਣ ਜਿਹਾ ਡਿਆ ਹੁੰਦਾ ਵਾ ਉਦੋਂ ਆਪਾਂ ਇਹਦਾ ਰੋਕਥਾਮ ਕਰਨੀ ਹੁੰਦੀ ਹੈ, ਉਦੋਂ ਆਪਾਂ ਇਹਨੂੰ ਜਿਹੜਾ ਜੋ ਵੀ ਮੰਨ ਲਓ ਤੇ ਜ਼ਰੂਰੀ ਤੱਤ ਨੇ, ਟ੍ਰੀਟਮੈਂਟ ਨਹੀਂ ਕਵਾਂਗੇ, ਖਾਣਾ ਦਾਣਾ ਕਵਾਂਗੇ। ਹਾਂ ਟ੍ਰੀਟਮੈਂਟ ਤਾਂ ਹੁਣ ਹੋਊਗੀ ਨਾ, ਹਾਂ ਉਸ ਤੋਂ ਪਹਿਲਾਂ ਤਾਂ ਖੁਰਾਕ ਹੀ ਹੋਊਗੀ। ਸੋ ਉਹ ਜਿਹੜੀ ਆਪਾਂ ਪਾਉਣੀ ਸੀ ਵੀ ਇਹਦੇ ਨਾਲ ਉਹ ਹੋਵੇ ਹੀ ਨਾ। ਸੋ ਜ਼ਿਆਦਾਤਰ ਇਹ ਪ੍ਰੋਬਲਮ ਜਿਹੜੀ ਉਹ ਤਾਂ ਕਰਕੇ ਵੀ ਹੋ ਸਕਦੀ ਆ ਵੀ ਹੁਣ ਇਹਨੂੰ ਤੁਸੀਂ ਜਿੱਦਾਂ ਹੁਣ ਆਲਰੇਡੀ ਮੌਸਮ ਬਦਲ ਗਿਆ ਵਾ ਜਾਂ ਮਾੜੀ ਮੋਟੀ ਗਿੱਲਬਾਤ ਜੇ ਤੁਹਾਡੇ ਇਲਾਕੇ 'ਚ ਰਹਿੰਦੀ ਹੈ ਤਾਂ ਪਾਣੀ ਬਹੁਤ ਜ਼ਿਆਦਾ ਨਾ ਪਾਇਓ, ਜੇ ਪਾਉਣਾ ਵੀ ਹੋਊਗਾ ਤਾਂ ਥੋੜ੍ਹਾ ਥੋੜ੍ਹਾ ਜਿਹਾ ਪਾਣੀ ਪਾਈ ਜਾਓ। ਪਹਿਲਾਂ ਇਹ ਕਰੀ ਨਾ ਉਹਨੂੰ ਥੋੜ੍ਹਾ ਜਿਹਾ ਇੱਦਾਂ ਕਰਿਓ ਵੀ ਦੋ ਕੁ ਪੋਟੇ ਹੱਥ ਦੇ ਨਾਲ ਜਿਹੜਾ ਖੋਦ ਕੇ ਅਤੇ ਥੱਲੇ ਵੇਖ ਲਿਓ ਵੀ ਥੱਲੇ ਕਈ ਵਾਰੀ ਉੱਤੇ ਨਹੀਂ ਪਾਣੀ ਲੱਗਦਾ ਹੁੰਦਾ ਪਰ ਥੱਲੇ ਹੋ ਸਕਦਾ ਖਲੋਤਾ ਹੋਵੇ, ਹਾਂ ਥੱਲੇ ਵੇਖਿਓ ਵੀ ਥੱਲੇ ਕਿੱਦਾਂ ਦਾ ਵਾ ਮਾਹੌਲ ਚੱਲ ਹੈ ਨਾ, ਅਤੇ ਉਸ ਹਿਸਾਬ ਦੇ ਨਾਲ ਇਹਦਾ ਇਲਾਜ ਕਰਕੇ ਤੁਸੀਂ ਵੇਖਿਓ ਅਤੇ ਜੇ ਹੋ ਗਿਆ ਤਾਂ ਫਿਰ ਮੈਨੂੰ ਵੀ ਜ਼ਰੂਰ ਦੱਸਿਓ। ਧੰਨਵਾਦ। ਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸੋਹਣੀ ਗੱਲਬਾਤ ਹੈ। ਕਹਿੰਦੇ ਮੇਰਾ ਨਿੱਕਾ ਵੀਰ ਅਵਕਾਡੋ ਅੱਧਾ ਖਾ ਲੈਂਦਾ ਤੇ ਅੱਧਾ ਆਪਣੇ ਮੂੰਹ ਤੇ ਲਾ ਲੈਂਦਾ, ਤੇ ਮੈਂ ਤਾਂ ਪਹਿਲਾਂ ਇਹਨੂੰ ਐਨਾ ਕੋਡਾ ਵੀ ਕਹਿੰਦੀ ਹੁੰਦੀ ਸੀ। ਖੁਸ਼ ਰਹੋ, ਤੰਦਰੁਸਤ ਰਹੋ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਤੇ ਕ੍ਰਿਸ਼ਨਾ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਓਕੇ ਤੇਰੇ ਨਾਮ, ਕਹਿੰਦੇ ਵਾਹ ਮਾਸ਼ਾਲਾ, ਤੇ ਕਟਰੀਨਾ ਬੈਟਰ। ਅੱਛਾ ਦੱਸੋ ਤੁਸੀਂ, ਕਹਿੰਦੇ ਕਟਰੀਨਾ ਬੈਟਰ, ਹੁਣ ਕੀ ਕਹੋਗੇ?
1: ਉਹ ਆਪਣੀ ਉਮਰ ਦੇ ਅਕੋਰਡਿੰਗ ਦੱਸ ਰਹੇ ਨੇ, ਜਨਰੇਸ਼ਨ ਗੈਪ ਇਸ ਨੂੰ ਕਹਿੰਦੇ ਨਾ।
0: ਓਕੇ, ਆਪਾਂ ਤਾਂ ਦੋਵਾਂ ਤੇ ਇੰਨੀ ਕਮੈਂਟ ਕਰ ਰਹੇ। ਬੋਲੇ ਤੂੰ ਨਾ ਹੀ ਨੀ। ਤੇ ਸ਼ੈਫਰਡ ਅਵਕਾਡੋ ਕਹਿੰਦੇ ਇੱਕ ਹਾਸ ਹੁੰਦਾ,
1: ਸ਼ੈਫਰਡ ਐਗਜ਼ੈਕਟਲੀ,
0: ਥੈਂਕ ਯੂ,
1: ਗ੍ਰੀਨ ਵਾਲਾ
0: ਜੀ। ਤੇ ਜਸਕਿਰੀ ਜੀ ਕਹਿੰਦੇ ਨੇ ਕਿ ਅਵਕਾਡੋ ਦੇ ਏਅਰ ਫਰਾਇਰ ਵਾਲਾ ਫਰਾਈਜ਼ ਵੀ ਆਉਣ ਲੱਗ ਗਏ ਨੇ। ਅੱਛਾ,
1: ਅਵਕਾਡੋ ਚਿਪਸ।
0: ਅੱਛਾ, ਓਕੇ। ਤੇ
1: ਸ਼ਕਰਕੰਦੀ ਦੇ ਆ ਰਹੇ ਸੀਗੇ, ਹੁਣ ਅਵਕਾਡੋ ਦੇ ਹੀ ਬੱਚੇ ਸੀਗੇ।
0: ਸਾਰਾ ਕੁਛ ਹੀ ਆਈ ਜਾਂਦਾ ਹੁੰਦਾ, ਕਾਫੀ ਕਾਫੀ ਕੁਛ ਆਉਂਦਾ, ਕਾਫੀ ਕੁਛ ਆਉਂਦਾ। ਤੇ ਟਾਈਗਰ ਜੀ ਕਹਿੰਦੇ ਆਸ ਕਰਦੇ ਹਾਂ ਕਿ ਰਾਜੀ ਖੁਸ਼ੀ ਹੋ ਗਏ। ਤੇ ਚੜ੍ਹਦੀ ਕਲਾ ਚ ਹੋ ਗਏ ਕਹਿੰਦੇ, ਕੱਲ ਦਾ ਡਿਨਰ ਵਾਜ਼ ਫੀਸਟ ਆਫ ਪੈਸਥੋ ਚਿਕਨ,
1: ਪੈਸਥੋ ਚਿਕਨ
0: ਲੈਮ ਸ਼ਮੀ ਕਬਾਬ, ਪਾਓ ਭਾਜੀ, ਪਾਓ ਬਾਜੋ ਹੈ, ਪਾਓ ਬਾਜੋ, ਓਕੇ, ਤੇ ਚਿੱਕੜ ਛੋਲੇ,
1: ਇੰਨਾ ਕੁਛ,
0: ਤੇ ਵੈਜ ਬਿਰਿਆਨੀ, ਤੇ ਪਨੀਰ ਨੂਡਲ, ਤੇ ਟੋਪ ਅਪ ਵਿਦ ਮਿਲਕ ਸਵਾਈਆਂ ਐਂਡ ਚਾਹ। ਸਿੱਧਾ ਕਹੋ ਕਿ ਹਿੱਲ ਗਏ ਹਾਂ
1: ਯਾ ਕਿਸੇ ਕੋਈ ਆਇਆ ਹੋਣਾ, ਮੈਂ ਕਿ ਕਿਹੜਾ ਬੁਫੇ ਲੱਗਿਆ,
0: ਐਡਾ ਬੁਫੇ ਲਾਇਆ ਤੁਸੀਂ। ਥੈਂਕ ਯੂ ਕਿ ਸਤਿ ਸ਼੍ਰੀ ਅਕਾਲ ਕਹਿੰਦੇ, ਪਲੀਜ਼ ਟੈਲ ਅਸ ਹਾਊ ਟੂ ਮੇਕ, ਪਰ ਕੀ ਨਾਲ ਦੱਸੋ ਇਹ। ਆਪਾਂ ਪਹਿਲਾਂ ਕੋਈ ਗੱਲ ਕੀਤੀ ਹੋਣੀ ਨਾ, ਉਹਦਾ ਇਹਨਾਂ ਨੇ ਦਸ ਕੁ ਵਜੇ, ਦਸ ਸਵਾ ਦਸ
1: ਪਿੰਨੀਆਂ ਕਹਿ ਰਹੇ ਹੋ, ਪਿੰਨੀਆਂ ਤੇ ਨਹੀਂ ਕਹਿ ਰਹੇ ਤੁਸੀਂ ਸ਼ੁਰੂਆਤ?
0: ਹਾਂ, ਪਿੰਨੀਆਂ ਦੀ ਗੱਲ ਕੀਤੀ ਸੀ ਆਪਾਂ ਸੱਚ, ਹਾਂਜੀ ਦੱਸਦੇ ਹਾਂ ਜੀ, ਪਿੰਨੀਆਂ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ, ਜ਼ਰੂਰ, ਥੈਂਕ ਯੂ ਤੁਹਾਡਾ, ਆਹ ਫਾਇਦਾ ਹੁੰਦਾ ਨਾ। ਅਤੇ ਬਾਈ ਜੀ ਕਹਿੰਦੇ ਕਿ ਸਪੇਨ ਵਿੱਚ ਸਾਰਿਆਂ ਦੇ ਗਲੇ ਖਰਾਬ ਨੇ, ਅਤੇ ਰਾਤ ਨੂੰ ਬੁਖਾਰ ਛਾਤੀ ਜਾਮ ਰਹਿੰਦੀ ਆ। ਚਲੋ ਕੋਈ ਗੱਲ ਨੀ,
1: ਸਪੇਨ ਕੀ ਆਸਟ੍ਰੇਲੀਆ ਵੀ ਲਾਈਕ ਵਾਈਜ਼, ਇੱਥੇ ਵੀ
0: ਤੁਸੀਂ ਕਿਹੜੀਆਂ ਕੈਸਟਾਂ ਭਰਾਉਣੀਆਂ, ਕੋਈ ਛਾਤੀ ਜੇ ਜਾਮ ਰਹਿੰਦੀ ਤੇ ਰਹਿਣ ਦੋ, ਕੀ ਫਰਕ ਪੈਂਦਾ ਦੱਸੋ। ਤੇ ਥੈਂਕ ਯੂ। ਤੇ ਦੇਸ਼ਵੰਦ ਭਾਰਦਵਾਜ ਜੀ ਕਹਿੰਦੇ ਕਿ ਚੰਗਾ ਕੀਤਾ ਤੁਸੀਂ ਗਾਣਾ ਲਗਾ ਦਿੱਤਾ, ਨਹੀਂ ਤਾਂ ਮੈਂ ਨੋਨੀਆ ਜੀ ਨੂੰ ਕੰਪਲੇਂਟ ਕਰਨੀ ਸੀ, ਤੁਹਾਡੇ ਰਾਧੇ ਦਾ ਗਾਣਾ ਨਹੀਂ ਲਗਾ।
1: ਅੱਛਾ,
0: ਤੇ ਅਮਨ ਸੋਤਾ ਜੀ ਕਹਿੰਦੇ ਨੇ ਕਿ ਬਹੁਤ ਬਹੁਤ ਥੈਂਕਸ, ਕਹਿੰਦੇ ਨੇ ਕਿ ਤੁਹਾਡਾ ਦੋਵਾਂ ਦਾ, ਤੇ ਆਵਾਜ਼ ਤੋਂ ਪਤਾ ਲੱਗ ਰਿਹਾ ਕਿ ਤੁਹਾਡੀ ਸਟਰਗਲ ਬੋਲਣ ਦੇ ਵਿੱਚ, ਬਟ ਸਟਿਲ ਯੂ ਚੱਕ ਕੇ ਰੱਖਿਆ ਤੁਸੀਂ, ਤੇ ਹੈਟਸ ਆਫ ਬੋਥ ਆਫ ਯੂ, ਤੇ ਰੀਅਲੀ ਦਿਲੋਂ ਐਪਰੀਸ਼ੀਏਟ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਥੈਂਕ ਯੂ ਤੁਹਾਡਾ ਅਮਨ ਜੀ, ਧੰਨਵਾਦ ਤੁਹਾਡਾ। ਦੇਖੋ ਹੁੰਦੇ ਇਹਨੂੰ ਕਹਿੰਦੇ ਨੌਕਰੀ ਕਿਤੇ ਨਖਰਾ ਕੀ, ਤੇ ਅੱਗੇ ਹੁੰਦਾ ਸੀ ਵੀ ਅੱਗੇ ਨਾ ਇਹ ਦੋ ਤਿੰਨ ਦਿਨ ਦੇ ਵਿੱਚ ਠੀਕ ਹੋ ਜਾਂਦਾ ਸੀ, ਤੇ ਬੰਦਾ ਚਲੋ ਦੋ ਤਿੰਨ ਦਿਨ ਦੀ ਤੇ ਬੰਦਾ ਰੈਸਟ ਕਰ ਸਕਦਾ। ਅੱਜ ਕੱਲ੍ਹ ਤੇ ਹੁਣੇ ਚੱਲਦੇ ਹਫ਼ਤਿਆਂ ਬੱਧੀ, ਹਾਂ ਹਫ਼ਤਿਆਂ ਬੱਧੀ ਚੱਲਦੇ ਆ, ਲੋ ਇੰਨੇ ਦਿਨ ਕਿਹੜਾ ਘਰ ਬੈਠਾ ਰਹੇ, ਹੁਣ ਤੁਹਾਨੂੰ ਪਤਾ ਹੀ ਹੈ, ਤੇ ਚੱਲੀ ਜਾਣਾ। ਤੇ ਕਹਿੰਦੇ ਕਿ ਟੂਡੇ ਆਈ ਐਮ ਕੁਕਿੰਗ ਸਾਗ, ਸੋ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਤੇ ਸਾਗ ਵੀ ਹੁਣ ਇਹਨਾਂ ਦਿਨਾਂ 'ਚ ਤੁਸੀਂ ਬੀਜ ਸਕਦੇ ਹੋ, ਹੈ ਨਾ, ਜਿੱਦਾਂ ਗਾਰਲਿਕ ਬੀਜ ਸਕਦੇ ਹੋ, ਉੱਦਾਂ ਤੁਸੀਂ ਸਾਗ ਬੀਜ ਸਕਦੇ ਹੋ, ਤੁਸੀਂ ਸਪਿਨਿਚ ਬੀਜ ਸਕਦੇ ਹੋ, ਸੋ ਆਹ ਹੁਣ ਮੌਸਮ ਹੈ। ਅਤੇ ਇੱਕ ਦੋ ਰਿਸ਼ਤੇ ਵੀ ਨੇ ਸਾਡੇ ਨਾਲ, ਉਸ ਤੋਂ ਪਹਿਲਾਂ ਆਪਾਂ ਪਿੰਨੀਆਂ ਨਿਬੇੜ ਲਈਏ, ਅਤੇ ਫਿਰ ਆਪਾਂ ਰਿਸ਼ਤਿਆਂ ਵੱਲ ਨੂੰ ਵੱਧਦੇ ਹਾਂ। ਵੈਸੇ ਤਾਂ ਰਿਸ਼ਤਿਆਂ ਵਾਲਾ ਮੈਂ ਦੱਸਾਂ ਕਿ ਆਪਾਂ ਨਿਬੇੜ ਚੁੱਕੇ ਹਾਂ ਜੀ ਕੰਮ, ਹੁਣ ਆਪਾਂ ਸੈਕਸ਼ਨ ਨਹੀਂ ਕਰਦੇ, ਪਰ ਤੁਸੀਂ ਭੇਜ ਦਿੰਦੇ ਹੋ, ਅਤੇ ਆਪਾਂ ਜ਼ਰੂਰ ਅਨਾਊਂਸ ਕਰ ਦਾਂਗੇ, ਪਰ ਉਹਦੇ ਲਈ ਇੰਨਾ ਕੁ ਜ਼ਰੂਰ ਕਰਿਓ ਕਿ ਨਾਲ ਦੀ ਨਾਲ ਜਿੰਨੇ ਵੀ ਕਿਸੇ ਨੇ ਮੰਗ ਕਰਨੀ ਨਾਲ ਦੀ ਨਾਲ ਕਰ ਲਿਓ। ਮੈਂ ਇਹਦੇ ਵਿੱਚ ਹੁਣ ਬਹੁਤ ਜ਼ਿਆਦਾ ਜਿੱਦਾਂ ਧੋ ਬਣਾ ਕੇ, ਜੋੜ ਬਣਾ ਕੇ, ਮਤਲਬ ਟਕਾ ਬਣਾ ਕੇ ਉਹ ਰੱਖਣ ਵਾਲਾ, ਉਹਨਾਂ ਕੁ ਟਾਈਮ ਆਪਾਂ ਹੋਰ ਪਾਸੇ ਹੁਣ ਮੈਨੇਜ ਕਰ ਲਿਆ ਆਪਣਾ। ਅਤੇ ਉਹਦੇ ਵਿੱਚ ਪਲੀਜ਼ ਤੁਸੀਂ ਜੇ ਕੋਈ ਵੀ ਪਸੰਦ ਆਊਗਾ ਤੁਹਾਨੂੰ ਰਿਸ਼ਤਾ, ਜੇ ਤੁਸੀਂ ਤੇ ਨਾਲ ਦੀ ਨਾਲ ਮੇਰੇ ਖਬਰਾਂ ਕਰਦਿਆਂ ਕਰਦਿਆਂ ਅੱਧੇ ਪੌਣੇ ਘੰਟੇ ਦੇ ਵਿੱਚ ਤੁਸੀਂ ਲੈ ਲਿਓ ਇੱਕ ਦੂਸਰੇ ਦਾ ਨੰਬਰ, ਅਤੇ ਇੱਕ ਦੂਸਰੇ ਨਾਲ ਗੱਲ ਕਰ ਲਿਓ। ਮਤਲਬ ਲੇਟਰ ਔਨ ਜੇ ਤੁਸੀਂ ਕਹੋਗੇ ਵੀ ਫਲਾਣੇ ਦਿਨ ਫਲਾਣੇ ਦਾ ਫਲਾਣਾ ਰਿਸ਼ਤਾ ਤੁਸੀਂ ਭੇਜੋ, ਅਤੇ ਹੋ ਸਕਦਾ ਵਾ ਵੀ ਮੇਰੇ ਕੋਲ ਨਾ ਉਹ ਕੰਮ ਕੀਤਾ ਜਾਵੇ, ਉਹ ਤਾਂ ਹੀ ਆ ਜੇ ਮਤਲਬ ਪਹਿਲੀਆਂ ਦੇ ਵਿੱਚ ਆਪਾਂ ਪ੍ਰੋਪਰ ਕਰ ਰਹੇ ਹਾਂ, ਨਾਲ ਦੀ ਨਾਲ ਆਪਾਂ ਨੂੰ ਲਿਖਣਾ ਪੈਂਦਾ ਸੀ, ਅਤੇ ਹੁਣ ਸਾਡੇ ਕੋਲ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਬੰਦੋਬਸਤ ਕਰਨਾ। ਮੈਨੂੰ ਤਾਂ ਲੱਗਦਾ ਸਾਰੇ ਵਿਆਹ ਵਿਆਹ ਗਏ, ਅਸੀਂ ਤਾਂ ਛੱਡਤਾ ਸੀ ਕੰਮ। ਹਾਂਜੀ, ਕਿੱਦਾਂ ਬਣਾਉਂਗੇ ਪਿੰਨੀਆਂ ਜੀ ਅਸੀਂ?
1: ਪਿੰਨੀਆਂ ਉਹ ਮੈਨੂੰ ਤਾਂ ਵੈਸੇ ਵੀ ਪਿੰਨੀਆਂ ਇੱਦਾਂ ਦੀ ਚੀਜ਼ ਹੈ, ਹੁਣ ਡਿਪੈਂਡ ਕਰਦਾ ਤੁਸੀਂ ਪਹਿਲਾਂ ਖਾਣੀ ਕਿਸ ਦੀ, ਆਟੇ ਦੀ ਬੇਸਿਕ ਕਾਮਨ ਪਿੰਨ ਨਹੀਂ ਹੁੰਦੀ।
0: ਮੇਰਾ ਵੀ ਉਹੀ ਸਵਾਲ ਸੀ ਕਿ ਹੁਣ ਕੀ ਕੀ ਬੰਦਾ ਆਟੇ ਦੀਆਂ ਹੋ ਗਈਆਂ,
1: ਕਿੰਨੀ ਸਾਰੀ,
0: ਫਿਰ ਆਪਣਾ ਬੇਸਣ ਦੀਆਂ ਹੋ ਗਈਆਂ,
1: ਮੂੰਗੀ ਦੀ ਬਣਾਉਂਦੇ ਆ,
0: ਮੂੰਗੀ ਦੀਆਂ ਤੁਹਾਨੂੰ ਪਤਾ ਮਾਵਾਂ ਦੇ ਵੀ ਬਣਦੀਆਂ।
1: ਹਾਂ ਦਾਲਾਂ ਕੋਈ ਵੀ ਤੁਸੀਂ ਰੋਸਟ ਕਰਕੇ ਉਹਨੂੰ ਭੁੰਨ ਕੇ ਤੁਸੀਂ ਬਣਾ ਸਕਦੇ ਹੋ, ਔਰ ਜਿਹੜੇ ਗਲੂਟਨ ਫ੍ਰੀ ਵਾਲੇ ਆ ਉਹਨਾਂ ਨੇ ਫਿਰ ਕੁਛ ਨਾ ਕੁਛ ਤੇ ਲੱਭਣਾ ਹੀ ਹੈ ਨਾ।
0: ਹਾਂ ਤੇ ਗਲੂਟਨ ਫ੍ਰੀ ਨਹੀਂ, ਵੈਸੇ ਵੀ ਉਹਦੇ ਅਲੱਗ ਫਾਇਦੇ, ਜਿਹੜੀ ਮਾਵਾਂ ਦੀ ਹੈ ਨਾ, ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਆਪਾਂ ਰੇਸ਼ੇ ਦੀ ਗੱਲ ਕਰ ਰਹੇ ਹਾਂ ਜ਼ੁਕਾਮ ਦੀ, ਤੇ ਜਿਹੜੀ ਮਾਵਾਂ ਦੀ ਦਾਲ ਆ ਉਹ ਰੇਸ਼ੇ ਲਈ ਬਹੁਤ ਵਧੀਆ ਵਾ, ਸਿਰੋਂ ਜਿਹੜਾ ਰੇਸ਼ਾ ਜਿਨ੍ਹਾਂ ਦੇ ਡਿੱਗਦਾ ਨਾ ਉਹਨਾਂ ਦੇ ਲਈ ਬਹੁਤ ਵਧੀਆ ਵਾ।
1: ਅੱਛਾ, ਈਵਨ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਸੀ ਜਿਹੜੀ ਚਿੱਟੇ ਪੇਠੇ ਦੀ ਵੀ ਪਿੰਨੀਆਂ ਬਣਦੀਆਂ।
0: ਹਾਂਜੀ ਹਾਂਜੀ, ਪੇਠੇ ਦੀਆਂ ਜ਼ਿਆਦਾਤਰ ਸਾਡੇ ਇਲਾਕੇ ਚ ਬਣਦੀਆਂ।
1: ਹਾਂਜੀ ਹਾਂ, ਉਹ ਮੈਂ ਖਾਧੀ ਸੀਗੀ, ਉਹ ਮੈਨੂੰ ਹਜੇ ਤੱਕ, ਮਤਲਬ ਮੈਂ ਉਹਦੇ ਬਾਰੇ ਮੇਰੇ ਪਰਿਵਾਰ ਚ ਕਿਸੇ ਨੂੰ ਨਹੀਂ ਪਤਾ ਸੀਗਾ,
0: ਜ਼ਿਆਦਾਤਰ ਨਹੀਂ ਪਤਾ, ਈਵਨ ਪੰਜਾਬ ਚ ਵੀ ਨਹੀਂ ਬਹੁਤ ਇਹਨੂੰ ਪਤਾ,
1: ਤੇ ਬਟ ਬਹੁਤ ਟੇਸਟੀ ਬਣਦੀ ਆ।
0: ਹਾਂਜੀ,
1: ਮੈਂ ਤੇ ਬੇਸਿਕਲੀ ਆਟੇ ਵਾਲੀ ਮੇਨ ਮੈਨੂੰ ਆਉਂਦੀ ਹੈ ਬਣਾਉਣੀ।
0: ਤੁਸੀਂ ਜਿੰਨੇ ਜਿੰਨੇ ਸੁਣਦੇ ਹੋ ਆਟੇ ਵਾਲੀਆਂ ਇਹਨਾਂ ਨੇ ਬਣਾਈਆਂ, ਬਹੁਤ ਸਵਾਦ ਯਾਸੀ ਨੇ, ਤੇ ਜਿੰਨੇ ਚਿਰ ਤੁਸੀਂ ਸੁਣਦੇ ਹੋ ਤੁਸੀਂ ਇਹ ਦੱਸੋ ਵੀ ਤੁਹਾਡਾ ਮਕਸਦ ਕੀ ਹੈ ਪਿੰਨੀ ਬਣਾਉਣ ਪਿੱਛੇ, ਸਿਰਫ ਮੂੰਹ ਦਾ ਸਵਾਦ ਆ ਜਾਂ ਤੁਹਾਡੇ ਕੋਲ ਕੋਈ ਸਪੈਸੀਫਿਕ ਕੋਈ ਰੀਜ਼ਨ ਆ, ਤੇ ਉਸ ਹਿਸਾਬ ਨਾਲ ਤੁਸੀਂ ਦੱਸੋ, ਫਿਰ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਕੁਛ ਹੋਰ ਵੀ ਦੱਸ ਦਾਂਗੇ। ਤੁਸੀਂ ਆਪਣੀ ਉਹ ਦੱਸੋ ਆਪਣੀ ਪੰਜੀਰੀ ਵਾਲੀ ਪਿੰਨੀ।
1: ਆਟੇ ਵਾਲੀ, ਹਾਂਜੀ ਮੇਨ ਤੇ ਇਹ ਹੈ, ਤੁਸੀਂ ਗੋਂਦ ਪੈਂਦੀ ਹੈ, ਚੀਜ਼ਾਂ ਸਾਰੀ ਇਕੱਠੀ ਕਰ ਲਓ, ਆਟਾ ਔਰ ਮੈਜ਼ਰ ਕਰ ਲਓ। ਬਹੁਤ ਵਾਰੀ ਕੀ ਹੁੰਦਾ ਆਪਾਂ ਓਵਰ, ਕਈ ਵਾਰੀ ਆਪਾਂ ਜਿਵੇਂ ਸੋਚੋ, ਇਮੈਜਿਨ ਕਰੋ ਬੇਸਿਕ ਫੈਮਿਲੀ ਲਈ 1 ਕਿਲੋ ਬਣਾਉਣੀ ਹੈ, ਪਰ ਤੁਸੀਂ 1 ਕਿਲੋ ਹੀ ਆਟਾ ਲੈ ਲਿਆ ਅਤੇ ਉੱਪਰੋਂ ਡਰਾਈ ਫਰੂਟ ਲੈ, ਬਹੁਤ ਸਾਰੀ ਬਣ ਜਾਂਦੀ ਹੈ। ਮੇਰਾ ਇਹ ਮੰਨਣਾ ਹੈ ਕਿ ਹਿਸਾਬ ਨਾਲ ਬਣਾਓ ਫਿਰ ਵਾਪਸ ਬਣਾ ਲਓ। ਕਈ ਵਾਰੀ ਆਪਾਂ ਜ਼ਿਆਦਾ ਚੀਜ਼ ਦੇ ਚੱਕਰ 'ਚ ਉਹ ਭੁਨਾਈ ਵੀ,
0: ਹੁਣ ਇੰਨਾ ਚਿਰ ਲਾਉਣਾ ਕਿਸੇ ਨੇ 1 ਕਿਲੋ 'ਤੇ ਬਣਾਊਗਾ ਹੀ ਨਾ।
1: ਹਾਂ, ਪਰ ਉਹੀ ਕਹਿ ਰਹੀ ਹਾਂ ਕਿ ਫਿਰ ਐਕਸਟਰਾ ਬਣ ਜਾਂਦੀ ਹੈ, ਜੇ 1 ਕਿਲੋ ਇਕੱਲਾ ਤੁਸੀਂ ਆਟਾ ਲੈ ਲਿਆ ਨਾ ਅਤੇ ਡਰਾਈ ਫਰੂਟ ਉੱਪਰੋਂ ਟੋਪ ਆਫ ਦੈਟ, ਤੇ 2-2.5 ਕਿਲੋ ਬਣ ਜਾਂਦੀ ਹੈ ਤੁਹਾਡੀ।
0: ਕਿਲੋ ਕਿੰਨੀ ਕੁ ਹੁੰਦੀ ਹੈ ਜੀ?
1: 2-2.5 ਕਿਲੋ ਬਣ ਜਾਂਦੀ ਹੈ 1 ਕਿਲੋ ਆਟੇ ਦੇ ਨਾਲ।
0: ਉਹ ਤੇ ਇਹਨੇ ਕਿਤੇ ਖਾਧੀ ਜਾਂਦੀ ਹੈ, ਮੰਨ ਲਓ ਘਰ 'ਚ ਕੋਈ 4 ਜੀਅ ਨੇ, 2 ਬੱਚੇ, 2 ਤੁਸੀਂ ਹੋ, ਸਵਾਦ ਬਣੀ ਹੋਵੇ ਤੇ ਮਤਲਬ ਰੋਜ਼ ਦੀਆਂ 4 ਪਿੰਨੀਆਂ, ਵੇਖੋ ਕਿੱਥੇ ਜਾਂਦਾ ਕੰਮ। 4 ਪਿੰਨੀਆਂ ਤੇ 1 ਦਿਨ ਦੀ ਹੋ ਗਈ, ਮੰਨ ਲਓ ਪਾਈਆ ਤੋਂ ਵੱਧ ਤੇ 1 ਦਿਨ 'ਚ ਉੱਡ ਗਈ।
1: ਚਲੋ ਕੋਈ ਨੀ, ਜਿੰਨੀ ਤੁਸੀਂ ਮੈਜ਼ਰਮੈਂਟ ਲੈ ਲਓ। ਪਹਿਲੇ ਘਿਓ ਦੇ ਵਿੱਚ ਮੈਂ 2 ਤਰੀਕੇ ਹੁੰਦੇ, ਜਾਂ ਤੇ ਗੋਂਦ ਤੁਸੀਂ ਡਾਇਰੈਕਟ ਭੁੰਨ ਕੇ ਸਾਈਡ ਰੱਖ ਲਓ, ਲੇਕਿਨ ਅੱਜ ਕੱਲ੍ਹ ਅਸੀਂ ਸ਼ਾਰਟਕੱਟ ਨਿਕਾਲਿਆ, ਗੋਂਦ ਜਿਹੜੀ ਹੁੰਦੀ ਹੈ ਨਾ ਜਿਹੜੀ, ਉਹਨੂੰ ਪਹਿਲਾਂ ਹੀ ਮਿਕਸੀ 'ਚ ਪੀਸ ਲਓ।
0: ਅੱਛਾ, ਕੱਚੀ ਨੂੰ
1: ਹੀ ਪੀਸ ਲਓ, ਹੈ ਨਾ। ਉਹ ਬਹੁਤ ਵਾਰੀ ਕਰਕੇ ਬੈਠੇ ਹਾਂ ਅਸੀਂ ਤੇ ਉਹ ਬਿਲਕੁਲ ਕੋਈ ਫਰਕ ਨਹੀਂ ਲੱਗਦਾ, ਕਿਉਂਕਿ ਅਲੱਗ ਤੋਂ ਜਦੋਂ ਆਪਾਂ ਭੁੰਨਦੇ ਨਾ, ਇੱਕ ਤੇ ਉਹ ਘਿਓ ਵੇਸਟ ਹੋ ਜਾਂਦਾ ਤੁਹਾਡਾ, ਅਜੀਬ ਜਿਹਾ ਹੋ ਜਾਂਦਾ ਉਹ ਘਿਓ, ਕਿਸੇ ਕੰਮ ਦਾ ਨਹੀਂ ਰਹਿੰਦਾ, ਪਲੱਸ ਫਿਰ ਉਹ ਬੜੇ ਮੈਸੀ ਹੋ ਜਾਂਦੀ ਹੈ, ਫਿਰ ਮਿਕਸੀ ਨੂੰ ਵੀ ਤੁਸੀਂ ਕਰਦੇ ਹੋ ਉਸ 'ਚ ਵੀ ਚਿਪਕ ਜਾਂਦੀ ਹੈ ਉਹ ਸਾਰਾ, ਮਤਲਬ ਇਹ ਟਰਾਈ ਟੈਸਟਡ ਬੈਠਾ ਰਹਿਣਾ। ਘਿਓ ਲੈਣਾ ਤੁਸੀਂ ਪਹਿਲਾਂ ਘੱਟ ਲਿਓ, ਜਿਵੇਂ 1 ਕਿਲੋ ਆਟਾ ਹੈ ਤੇ ਤੁਸੀਂ ਪੂਰਾ ਹੀ ਡਾਇਰੈਕਟ 1 ਕਿਲੋ ਘਿਓ ਨਹੀਂ ਲੈ ਲੈਣਾ, ਪਹਿਲਾਂ ਮੈਨੂੰ ਲੱਗਦਾ 1/2 ਕੇਜੀ ਲੈ ਕੇ ਫਿਰ ਪਿੱਛੇ ਵਿੱਚ ਤੁਸੀਂ ਐਡ ਔਨ ਕਰੀ ਜਾਓ। ਆਟੇ ਦੀ ਭੁਨਾਈ, ਹਲਕਾ ਜਿਹਾ ਆਟੇ ਦਾ ਕਲਰ ਚੇਂਜ ਹੋਇਆ ਨਾ, ਉਦੋਂ ਜਿਹੜੀ ਗੋਂਦ ਹੈ ਉਹ ਤੁਸੀਂ ਨਾਲ ਭੁੰਨਣਾ ਸ਼ੁਰੂ ਕਰ ਦਿਓ। ਉਹ ਜਿੰਨੀ ਦੇਰ ਤੱਕ ਆਟਾ ਭੁੰਨੇਗਾ ਨਾ, ਉਹਨੇ ਪ੍ਰੋਪਰ ਭੁੰਨ ਜਾਣਾ ਆਟੇ ਦੇ ਨਾਲ, ਪਰ ਆਟੇ ਦੀ ਸਿਕਾਈ ਬੜੀ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਿਲਕੁਲ, ਔਰ ਗੈਸ ਨੂੰ ਰੱਖਣਾ ਮੀਡੀਅਮ ਸਲੋ ਤੇ। ਤੇ ਅੱਛਾ, ਇੱਕ ਆਟੇ ਦੀ ਭੁਨਾਈ ਹੋ ਰਹੀ ਹੈ ਤੇ ਸਾਈਡ 'ਚ ਤੁਸੀਂ ਡਰਾਈ ਫਰੂਟ ਵੀ ਸਾਰੇ ਰੋਸਟ ਕਰ ਲਓ। ਕਈ ਵਾਰੀ ਤੁਹਾਡੀ ਪ੍ਰੈਫਰੈਂਸ ਹੈ ਜਾਂ ਤੇ ਤੁਸੀਂ, ਕਿਉਂਕਿ ਅੱਜ ਕੱਲ੍ਹ ਜਿਹੜੇ ਵੋਲਵਰਥ ਜਾਂ ਕੋਲਸ 'ਚ ਜਿਹੜੇ ਆਲਮੰਡਸ ਔਰ ਕੈਸ਼ੂ ਆਉਂਦੇ ਉਹ ਆਲਰੇਡੀ ਰੋਸਟਡ ਆਉਂਦੇ, ਜੇ ਉਹ ਲੈ ਕੇ ਆ ਰਹੇ ਹੋ ਇੰਡੀਅਨ ਸਟੋਰ ਤੋਂ, ਨਹੀਂ ਲੈ ਕੇ ਆ ਰਹੇ ਤਾਂ ਉਹਨੂੰ ਤੇ ਭੁੰਨ ਰੋਸਟ ਕਰਨ ਦੀ ਵੀ ਲੋੜ ਨਹੀਂ ਹੈ, ਉਹਨੂੰ ਹਲਕਾ ਜਿਹਾ ਤੁਸੀਂ ਦੜਬੜ ਜਿਹਾ ਕਰ ਲਓ।
0: ਇੱਕ ਖਿਆਲ ਰੱਖਿਓ ਸਾਲਟਿਡ ਨਾ ਹੋਣ,
1: ਅਨਸਾਲਟਿਡ ਲੈ ਕੇ ਆਓ ਐਗਜੈਕਟਲੀ। ਤੇ ਇਹ ਤੁਹਾਡੇ ਉੱਤੇ ਅਸੀਂ ਅਖਰੋਟ ਤੇ ਪਿਸਤੇ ਵੀ ਪਾਉਂਦੇ ਹਾਂ, ਉਹ ਵੀ ਪਾ ਲਓ। ਡਰਾਈ ਫਰੂਟ ਤੁਸੀਂ ਆਪਣੀ ਚੋਇਸ ਦਾ ਲੈ ਲਓ, ਲੇਕਿਨ ਜੇ ਤੁਸੀਂ ਕਿਸ਼ਮਿਸ਼ ਪਾ ਰਹੇ ਹੋ ਉਹ ਐਂਡ 'ਚ ਪਾਉਣੀ ਹੈ, ਉਹ ਬਾਅਦ 'ਚ। ਆਟਾ ਪ੍ਰੋਪਰ ਭੁੰਨਣਾ ਹੀ ਚਾਹੀਦਾ, ਮੈਨੂੰ ਲੱਗਦਾ ਆਟੇ ਨੂੰ ਕਾਫੀ ਟਾਈਮ ਲੱਗਦਾ, ਮਤਲਬ ਮੈਂ ਐਵੇਂ ਕਾਊਂਟ ਕਰਕੇ ਤੇ ਨਹੀਂ ਵੇਖਿਆ, ਪਰ ਐਟਲੀਸਟ ਘੰਟਾ ਤੇ ਲੱਗਦਾ ਹੀ ਆ ਐਟਲੀਸਟ। ਜੇ ਤੁਸੀਂ
0: ਵੇਖੋ ਆਟਾ ਹੋ ਗਿਆ ਜਾਂ ਤੁਸੀਂ ਬੇਸਣ ਦੀਆਂ ਵੀ ਬਣਾਉਂਦੇ
1: ਹੋ, ਬੇਸਣ ਨੂੰ ਤੇ ਹੋਰ ਟਾਈਮ ਲੱਗਦਾ ਥੋੜਾ ਜਿਹਾ,
0: ਤੇ ਤੁਸੀਂ ਜਿੰਨਾ ਸਲੋ ਦੇ ਉੱਤੇ ਭੁੰਨੋਗੇ ਜਿੰਨਾ ਵੱਧ ਸਮਾਂ ਲਾਓਗੇ, ਸਮਝ ਲਓ ਵੀ ਉਹਨਾਂ ਤੁਹਾਡੀ ਸਿਹਤ ਲਈ ਬਿਹਤਰ ਹੈ, ਉਹਨਾਂ ਸਵਾਦ ਲਈ ਬਿਹਤਰ ਹੈ,
1: ਕਿਉਂਕਿ ਉਹਦਾ ਕੱਚੇਪਨ ਦਾ ਹੀ ਫਾਰਮੂਲਾ ਹੈ ਕਿ ਤੁਹਾਡੀ ਜ਼ੁਬਾਨ ਤੇ ਉਹ ਚਿਪਕਦਾ ਹੈ, ਉਹ
0: ਫੁੱਲਦਾ ਤੁਹਾਡੇ
1: ਸਾਹ ਵਿੱਚ, ਹਨਾ, ਵਧੀਆ ਨਹੀਂ ਲੱਗਦਾ ਉਹ। ਤੇ ਆਪਾਂ ਨੂੰ ਸ਼ੁਰੂ 'ਚ ਲੱਗੇਗਾ ਉਹ ਬਰਾਊਨ ਹੋ ਗਿਆ, ਲੇਕਿਨ ਹੁੰਦਾ ਨਹੀਂ, ਉਹਨੂੰ ਚੰਗੇ ਤਰੀਕੇ ਨਾਲ ਤੁਹਾਨੂੰ ਕੜਛੀਆਂ ਮਾਰ ਕੇ ਉਹਨੂੰ ਭੁੰਨਣਾ ਹੈ। ਉਹਦੇ ਨਾਲ ਹੀ ਫਿਰ ਜਦੋਂ 90% ਤੱਕ ਡਨ ਹੋ ਜਾਏ ਨਾ, ਜਾਂ 85% ਤੱਕ ਹੋ ਜਾਏ, ਉਦੋਂ ਡਰਾਈ ਫਰੂਟ ਮੈਂ ਐਡ ਕਰਦੀ ਹਾਂ, ਤੇ ਮਖਾਨੇ ਵੀ ਐਡ ਕਰੋ। ਮਖਾਨੇ ਦੇ ਨਾਲ ਉਹੀ ਜਿਵੇਂ ਆਪਾਂ ਪਿਛਲੇ ਦਿਨੋਂ ਵੀ ਗੱਲ ਕਰਦੇ ਸੀ, ਜਿਹੜਾ ਆਟੇ ਦਾ ਪ੍ਰੋਪਰ ਆਟੇ ਦਾ ਟੇਸਟ ਨਹੀਂ ਆਉਂਦਾ। ਮਖਾਣੇ ਸਿਹਤ ਲਈ ਵੀ ਵਧੀਆ ਹੁੰਦੇ, ਤੁਹਾਡੀ ਬੋਨਸ ਲਈ ਵੀ ਵਧੀਆ ਹੁੰਦੇ,
0: ਕੈਲਸ਼ੀਅਮ
1: ਵੀ ਹੁੰਦਾ ਹੈ ਨਾ, ਤੇ ਇਹ ਸਾਰੀ ਚੀਜ਼ਾਂ ਤੁਸੀਂ ਫਿਰ 85 ਜਾਂ 90% ਦਾ ਹੋ ਜਾਏ ਉਦੋਂ ਮਖਾਣੇ ਪਹਿਲਾਂ ਪਾ ਲਓ, ਕਿਉਂਕਿ ਮਖਾਣੇ ਉਹ ਚਿੱਟੇ ਜਿਹੇ ਵੀ ਹੁੰਦੇ ਤੇ ਫਿਰ ਉਹ ਆਟੇ 'ਚ ਇੱਕਦਮ ਹੀ ਵਾਈਟ ਵਾਈਟ ਜਿਹੇ ਦਿਖਣਗੇ। ਡਰਾਈ ਫਰੂਟ ਉਹਦੇ ਬਾਅਦ ਪਾਇਓ ਬਾਕੀ ਸਾਰੇ। ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਬਣਾਉਂਦੇ, ਇਹ ਤੇ ਮੇਰਾ ਤਰੀਕਾ।
0: ਦੇਖੋ ਹਰ ਇੱਕ ਦਾ ਅਲੱਗ ਅਲੱਗ ਤਰੀਕਾ ਹੁੰਦਾ, ਹਰ ਇੱਕ ਇਲਾਕੇ ਦਾ ਛੱਡੋ, ਆਂਢ ਗੁਆਂਢ ਦਾ, ਹਰ ਇੱਕ ਗਲੀ ਮਹੱਲੇ ਦਾ ਆਪਣਾ ਆਪਣਾ ਵੱਖਰਾ ਵੱਖਰਾ ਤਰੀਕਾ ਵਾ
1: ਬਣ ਕੇ।
0: ਹਾਂ, ਬਣ ਕੇ ਚੀਜ਼ ਜਿਹੜੀ ਆ ਉਹ ਹੀ ਆਉਣੀ ਹੈ ਮੇਨ, ਆ ਵੀ ਤੁਹਾਡੇ ਉਹ ਸਾਰੀਆਂ ਚੀਜ਼ਾਂ ਕੁੱਕ ਹੋ ਜਾਣ ਪ੍ਰੋਪਰ
1: ਭੁਨਾਈ,
0: ਤੇ ਉਹ ਟਾਈਮ ਤੇ ਰਲਾਈਆਂ ਜਾਣ, ਜਿੱਦਾਂ ਤੁਸੀਂ ਕਿਹਾ ਵਾ ਕਿਸਮਿਸ ਕਹੀ ਆ, ਤੇ ਉਹ ਹੁਣ ਜੇ ਸ਼ੁਰੂ 'ਚ ਕੋਈ ਪਾ ਦੂਗਾ ਤੇ ਉਹਨੇ ਚਿਰ 'ਚ ਉਹਨੇ ਫਟਣਾ, ਇੱਕ ਅਲੱਗ ਗੱਲ, ਉਹਦਾ ਟੇਸਟ ਬਦਲ ਜਾਂਦਾ
1: ਹੈ ਨਾ।
0: ਉਹਨੂੰ ਕੁੱਕ, ਹੁਣ ਕਈ ਚੀਜ਼ਾਂ ਅੰਡਰਸਟੂਡ ਨੇ, ਤੁਸੀਂ ਆਪ ਅੰਡਰਸਟੈਂਡ ਕਰਨੀਆਂ ਵੀ ਕਈ ਚੀਜ਼ਾਂ ਨੂੰ ਕੁੱਕ ਕਰਨ ਦੀ ਲੋੜ ਨਹੀਂ ਹੁੰਦੀ। ਕਿਸ਼ਮਿਸ਼ ਨੂੰ ਕੁੱਕ ਕਰਨ ਦੀ ਲੋੜ ਨਹੀਂ ਆ, ਡਰਾਈ ਫਰੂਟ ਨੂੰ ਕੁੱਕ ਕਰਨ ਦੀ ਲੋੜ ਨਹੀਂ ਆ। ਹਾਂ, ਜਿਹੜੇ ਮਖਾਣੇ ਨੇ ਉਹਨਾਂ ਦੇ ਵਿੱਚ ਸਲਾਬਾ ਹੁੰਦਾ ਵਾ, ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਉਹਨੂੰ, ਹਾਂ, ਡਰਾਈ ਰੋਸਟ ਤੁਸੀਂ ਕਰਨਾ ਜਾਂ ਹਲਕਾ ਜਿਹਾ ਚਮਚਕ ਘਿਓ ਪਾ ਕੇ, ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਫਿਰ ਉਹ ਥੱਲੇ ਸਤਾ ਦੇ ਨਾਲ ਚਿਪਕ ਦੇਣੀ ਹੈ, ਤੇ ਉਹ ਤੁਸੀਂ ਥੋੜ੍ਹਾ ਜਿਹਾ ਉਹਨਾਂ ਦੀ ਉਹ ਕੱਢਣਾ ਹੁੰਦਾ, ਸਿੱਲ ਜਿਹਾ ਕੱਢਣੀ ਹੁੰਦੀ, ਉਨੇ ਚ ਹੀ ਉਹ ਕ੍ਰਿਸਪ ਹੋ ਜਾਂਦੇ,
1: ਤਾਂ ਹੀ ਉਹ ਪੀਸੇ ਜਾਂਦੇ, ਅਦਰਵਾਈਜ਼ ਉਹ ਐਵੇਂ ਤੁਸੀਂ ਡਾਇਰੈਕਟ ਪੀਸੋਗੇ ਉਹ ਪ੍ਰੋਪਰ ਪੀਸਦੇ ਵੀ।
0: ਹਾਂ, ਉਹ ਪੀਸੇ ਨਹੀਂ ਜਾਂਦੇ। ਸੋ ਇਹ ਜਸਟ ਆਈਡੀਆਜ਼ ਨੇ, ਬੇਸ ਨੇ ਜਿਹੜੇ। ਸੋ ਉਹ ਕੋਈ ਕੱਚੀ ਚੀਜ਼ ਨਾ ਤੁਸੀਂ ਵਿੱਚ ਪਾਓ, ਹੁਣ ਜਿੱਦਾਂ ਚਾਰੇ, ਅੱਛਾ ਗੂੰਦਾਂ ਦਾ ਥੋੜ੍ਹਾ ਧਿਆਨ ਰੱਖਿਓ ਕਿ ਕਈ ਲੋਕ ਗਲਤੀ ਕਰਦੇ ਨੇ, ਉਹ ਕਤੀਰਾ ਗੂੰਦ ਲੈ ਆਉਂਦੇ ਆ
1: ਉਹਦੇ ਵਿੱਚ। ਐਕਚੁਅਲੀ ਇਹ ਨਾ ਜਦੋਂ ਇੰਡੀਅਨ ਸਟੋਰ ਤੇ ਲੈਣ ਜਾਓ ਨਾ, ਉਹ ਪੈ ਵੀ ਇਕੱਠੇ ਇਕੱਠੇ ਹੁੰਦੇ ਆ,
0: ਤੇ ਕਈ ਗ੍ਰੋਸਰੀ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ। ਮੈਂ ਕਹਾਂ
1: ਉਹਨਾਂ ਨੂੰ ਪੁੱਛੋ, ਉਹ ਤੁਸੀਂ ਲੈਣੀ ਹੈ ਚਾਰ ਗੂੰਦ।
0: ਹਾਂ, ਚਾਰ ਗੂੰਦਾਂ ਕਹਿਣੀਆਂ ਤੁਸੀਂ, ਕਤੀਰਾ ਗੂੰਦ ਨਹੀਂ ਲੈਣੀ, ਉੱਤੇ ਲਿਖਿਆ ਵੀ ਹੁੰਦਾ ਵਾ, ਉਹ ਤੁਸੀਂ ਚੈੱਕ ਕਰ ਲਿਓ। ਕਤੀਰਾ ਗੂੰਦ ਜਿਹੜੀ ਆ ਉਹ ਗਰਮੀਆਂ 'ਚ ਖਾਣ ਵਾਲਾ ਪਦਾਰਥ ਹੈ, ਗੂੰਦਾ ਹੀ ਨੇ।
1: ਅੱਛਾ, ਅਸਲ ਦੇ ਵਿੱਚ ਇੰਗਲਿਸ਼ ਦੇ ਵਿੱਚ ਤਾਂ ਦੋਵਾਂ ਦੇ ਉੱਤੇ ਐਡੇਬਲ ਗਮ ਲਿਖਿਆ ਹੁੰਦਾ, ਲੇਕਿਨ ਤੁਸੀਂ ਉਹਦਾ ਹਿੰਦੀ ਨਾ ਪੜ੍ਹਨਾ, ਚਾਰ ਗੋਨ ਲੈ ਕੇ ਆਣੀ ਹੈ ਨਾ ਕਿ ਤੁਸੀਂ ਗੋਨ ਕਤੀਰਾ ਲੈ ਕੇ ਆਣਾ
0: ਜੀ। ਸੋ ਇਸ ਤੋਂ ਇਲਾਵਾ ਤੁਸੀਂ ਹੁਣ ਆਪਸ਼ਨਲ ਆ ਤੁਹਾਡੇ ਕੋਲ, ਤੁਸੀਂ ਇਸੇ ਦੇ ਵਿੱਚ ਹੀ ਸੁੰਡ ਵੀ ਪਾ ਸਕਦੇ ਹੋ।
1: ਸੁੰਡ ਟੇਸਟ ਵਧੀਆ ਲੱਗਦਾ ਹੈ, ਇੱਕ ਅੱਧਾ ਚਮਚਾ ਪਾ ਦੋ ਸੁੰਡ ਦਾ।
0: ਸੁੰਡ ਤੋਂ ਬਿਨਾਂ ਟੇਸਟ ਜਿਹੜਾ ਉਹ ਬਣਨਾ ਨਹੀਂ ਓਡਾ ਵਧੀਆ, ਕਿਉਂਕਿ ਉਦਾਂ ਆਟਾ ਜਾਂ ਆਟੀ ਜਿਹਾ ਟੇਸਟ ਰਹਿੰਦਾ ਹੈ ਨਾ।
1: ਨਾਲੇ ਹੁਣ ਆਪਾਂ ਜੇ ਸਿਆਲ ਦੀ ਗੱਲ ਕਰ ਰਹੇ ਹਾਂ, ਇਹ ਸਾਰੀ ਚੀਜ਼ਾਂ ਦਾ ਹੈਲਥ ਬੈਨੀਫਿਟ ਵੀ ਇਹਨਾਂ ਸੁੰਡ ਦਾ, ਜੇ
0: ਥੋੜਾ ਪਾ ਲਓ।
1: ਹਾਂ,
0: ਥੋੜਾ ਪਾ ਲਓ ਪਰ ਪਾ ਲਓ।
1: ਸੁੰਡ ਦਾ ਇਹ ਕਿ ਤੁਹਾਨੂੰ ਜਿਵੇਂ ਕਮਰ ਦਰਦ ਜਾਂ ਕੋਈ ਵੀ ਜੁਆਇੰਟ, ਉਹ ਵੈਸੇ ਵੀ ਤਾਂ ਆਪਣੇ ਦੇਸੀ ਲੋਕ ਸੁੰਡ ਬਣਾ ਕੇ ਖਾਂਦੇ
0: ਆ, ਵਾਈ ਵਾਈ ਦੂਰ ਕਰਦੇ ਆ। ਜਿੱਦਾਂ ਹੁਣ ਅੱਜ ਕੱਲ ਆਪਾਂ ਜਿੰਨੀਆਂ ਵੀ ਸਬਜ਼ੀਆਂ ਖਾ ਰਹੇ ਹਾਂ ਉਹ ਸਾਰੀਆਂ ਵਾਈ ਹੁੰਦੀਆਂ ਨੇ। ਹੁਣ ਸਿਆਲੇ ਇਹਨਾਂ ਦਿਨਾਂ 'ਚ ਸਾਰਾ ਕੁਛ ਵਾਈ ਆਉਣਾ ਹੈ ਨਾ, ਇਨਫਲੇਮੇਸ਼ਨ ਬਹੁਤ ਬਣਦੀ ਬੋਡੀ 'ਚ, ਅਤੇ ਉਦੋਂ ਲੈ ਕੇ ਤੁਸੀਂ ਸੁੰਡ ਅਤੇ ਜਵੈਣ ਵੀ ਜ਼ਰੂਰ ਪਾ ਲਓ। ਜਵੈਣ ਨੂੰ ਭਾਵੇਂ ਤੁਸੀਂ ਨਾ ਬਹੁਤਾ ਕਰੋ, ਉੱਦਾਂ ਮਸਲ ਕੇ ਹੱਥਾਂ ਦੇ ਵਿੱਚ ਮਸਲ ਕੇ, ਅਤੇ ਉੱਦਾਂ ਹੀ ਭਾਵੇਂ ਲਾਸਟ ਵਿੱਚ ਹੀ ਜਦੋਂ ਕੋਸਾ ਕੋਸਾ ਜਿਹਾ ਹੁੰਦਾ ਵਾ ਹਾਲੇ ਸਮਾਨ ਸਾਰਾ, ਉਦੋਂ ਵਿੱਚ ਪਾ ਕੇ ਅਤੇ ਉਹਨੂੰ ਮਿਲਾ ਦਿਉ, ਉਹਦੇ ਨਾਲ ਹੀ ਉਹਨੇ ਆਪਣਾ ਰੰਗ ਵਿਖਾ ਜਾਣਾ ਉਹਨੇ। ਸੋ ਇਹ ਚੀਜ਼ਾਂ ਹੁਣ ਇਹਦੇ ਵਿੱਚੋਂ ਤੁਸੀਂ ਚਾਰ ਖਸਖਸ ਪਾ ਸਕਦੇ
1: ਹੋ।
0: ਹਾਂਜੀ, ਸੋ ਇਹਚੋਂ ਤੁਸੀਂ ਚਾਰ ਘੱਟ ਪਾ ਲਓ, ਚਾਰ ਵੱਧ ਪਾ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਅਤੇ ਸਾਰੀਆਂ ਪਾਉਣੀਆਂ ਤੁਸੀਂ ਸਾਰੀਆਂ ਪਾ ਲਓ। ਜੇ ਹੋਰ ਕਈ ਇਹ ਤਾਂ ਡਿਪੈਂਡ ਕਰਦਾ, ਤੁਸੀਂ ਹੁਣ ਇੱਕ ਹੁੰਦੀ ਜੱਚਾ ਬੱਚਾ ਵਾਲੀ
1: ਹੁੰਦੀ ਆ ਪੰਜੀਰੀ, ਹਾਂ ਉਹਦੇ ਵਿੱਚ ਤੁਸੀਂ ਇਹ ਗੋਂਦ ਸੋਰੀ ਗੋਂਦ ਅਜਵੈਨ ਸੁੰਡ ਤੇ ਪਾਣੀ ਹੈ, ਉਸ ਦੇ ਵਿੱਚ ਕਮਰਕਸ ਐਡ ਕਰ ਸਕਦੇ ਹੋ, ਉਹ ਆਉਂਦੀ ਹੈ।
0: ਹਾਂ, ਵੈਸੇ ਤੇ ਜਿਹੜੀਆਂ ਆਪਾਂ ਆਮ ਬਣਾਉਂਦੇ ਆ ਨਾ ਘਰ ਖਾਣ ਦੇ ਲਈ, ਉਹਦੇ 'ਚ ਫਿਰ ਚਾਰੇ ਗੂੰਦਾਂ ਵੀ ਨਹੀਂ ਪਾਈਦੀਆਂ, ਗੂੰਦਾਂ ਕਮਰਕਸ ਫਿਰ ਹੋਰ ਕਈ ਚੀਜ਼ਾਂ ਆ ਜਾਂਦੀਆਂ, ਇੱਕ ਦੋ ਚੀਜ਼ਾਂ ਹੋਰ ਮੈਂ ਵਿਸਰ ਰਹੀ ਹਾਂ ਦਿਮਾਗ 'ਚੋਂ, ਉਹ ਜੱਚਾ ਬੱਚਾ ਵਾਲੇ ਉਹਦੇ 'ਚ ਪਾ ਕੇ ਅਤੇ ਇਹ ਸਿੰਪਲ ਜਿਹੀ ਬਣਾ ਲਈ ਜਾਂਦੀ ਹੈ। ਉੱਦਾਂ ਡਰਾਈ ਫਰੂਟ ਪਾ ਲਿਆ ਤੁਸੀਂ ਅਤੇ ਸੁੰਡ ਅਜਵੈਨ ਪਾ ਲਈ ਅਤੇ ਆਪਣਾ ਆਟਾ ਭੁੰਨ ਕੇ ਰਲਾ ਕੇ ਤੁਸੀਂ ਖਾ ਲਿਆ। ਸੋ ਇਹ ਹੋ ਗਈ ਆਟੇ ਵਾਲੀ, ਅਤੇ ਹੁਣ ਤੁਸੀਂ ਜੇ ਹੋਰ ਵੀ ਕੋਈ ਖਾਣੀ ਆ ਤਾਂ ਉਹ ਤੁਸੀਂ ਦੱਸ ਦਿਓ, ਕੋਈ ਬਹੁਤਾ ਫਰਕ ਬਾਕੀਆਂ ਦਾ ਜਿਹੜਾ ਵੈਸੇ ਹੋ ਹੀ ਜਾਂਦਾ।
1: ਹਾਂ, ਪਰ ਇਹ ਕਿ ਭੁਨਾਈ ਮੇਨ ਪਿੰਨੀ ਦੇ ਵਿੱਚ ਇਹ ਕਿ ਜਦੋਂ ਪੂਰੇ ਦਿਨ ਦਾ ਤੁਹਾਡੇ ਕੋਲ ਵਿਹਲਾ ਟਾਈਮ ਹੋਏ ਨਾ, ਪੇਸ਼ੈਂਸ ਵਾਲੀ ਚੀਜ਼ ਹੈ, ਇਹਨੂੰ ਤੁਸੀਂ ਸੋਚੋ ਹੜਬੜ ਹੜਬੜ 'ਚ ਨਹੀਂ ਬਣਾ ਸਕਦੇ, ਕਿਉਂਕਿ ਉਹ ਫਿਰ ਉਹ ਚੀਜ਼ 'ਚ ਸਵਾਦ ਵੀ ਨਹੀਂ ਆਉਣਾ। ਬਹੁਤ ਸਬਰ ਕੱਟ ਕੇ ਬਹੁਤ ਆਰਾਮ ਨਾਲ ਬਣਾਉਣ ਵਾਲੀ ਚੀਜ਼ ਹੈ।
0: ਅਤੇ ਮੰਗਤ ਅੰਕਲ ਜੀ ਕਹਿੰਦੇ ਨੇ ਵੀ ਆਟੇ ਦੀ ਬਣਾਓ ਪਿੰਨੀ, ਅਤੇ ਬੇਸਣ ਵਾਲੀ ਜਿਹੜੀ ਪਿੰਨੀ ਆ ਉਹ ਕੋਲੈਸਟਰੋਲ ਵਧਾਉਂਦੀ ਆ। ਓਕੇ ਜੀ, ਮੈਂ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ, ਪਰ ਤੁਸੀਂ ਕਹਿੰਦੇ ਹੋ ਤਾਂ ਜ਼ਰੂਰ ਹੋਊਗਾ। ਅਤੇ ਧੰਨਵਾਦ ਜੀ ਤੁਹਾਡਾ। ਉੱਤੇ ਵਰਿੰਦਰ ਜੀ ਯਾਦ ਦਿਵਾਉਂਦੇ ਨੇ ਕਿ ਆਪਣਾ ਸਲੀਪ ਐਂਡ ਰਿਲੈਕਸ ਦੀ ਕਹਿੰਦੇ ਕਿ ਫਾਈਨੈਂਸ਼ੀਅਲ ਈਅਰ ਐਂਡ ਦੀ ਸੇਲ ਲੱਗੀ ਹੈ, ਅਤੇ ਜੇ ਤੁਸੀਂ ਬੈੱਡ ਲੈਣੇ ਆ, ਮੈਟਰਸ ਲੈਣੇ ਆ, ਅਤੇ ਬੈੱਡ ਤੁਸੀਂ ਲੈਣਾ ਤਾਂ ਮੈਟਰਸ ਜਿਹੜਾ ਉਹ ਫ੍ਰੀ ਮਿਲੂਗਾ ਤੁਹਾਨੂੰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ। ਵੁਡਨ ਬਾਕਸ ਬੈੱਡ ਅਤੇ ਮੰਦਰ ਵੀ ਇਹਨਾਂ ਦੇ ਕੋਲ ਅਵੇਲੇਬਲ ਨੇ, ਤੁਸੀਂ ਜਾ ਕੇ ਅਤੇ ਐਪਿੰਗ ਸਟੋਰ ਦੇ ਉੱਤੇ ਤੁਸੀਂ ਜਾ ਕੇ ਅਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਕੋਲੋਂ। ਤੇ ਇਸ ਤੋਂ ਇਲਾਵਾ ਹੋਰ ਕੋਈ ਤੁਹਾਡਾ ਜੇ ਕਈ ਚੀਜ਼ਾਂ ਦੇ ਵਿੱਚ ਕੋਈ, ਕਿਉਂਕਿ ਇਹਦੇ ਵਿੱਚ ਜਿਹੜਾ ਬੰਦਾ ਬਣਾਉਂਦਾ ਹੈ ਨਾ ਉਹਨੂੰ ਇਹ ਹੁੰਦਾ ਵੀ ਬਾਕੀ ਤਾਂ ਸਾਰਾ ਕੁਛ ਅੰਡਰਸਟੂਡ ਹੀ ਆ, ਜੇ ਤੁਹਾਡੀ ਅੰਦਰ ਦੀ ਕੋਈ ਮਤਲਬ ਘੁੰਡੀ ਹੋਵੇ ਕਿਸੇ ਚੀਜ਼ ਪੱਖੋਂ ਤੁਹਾਨੂੰ ਨਾ ਰੋਕਾਉਂਦਾ ਹੋਵੇ। ਵੇਖੋ ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਇੱਕੋ ਚੀਜ਼ ਹੈ ਜਿਹੜੀ ਜਸ ਜੀ ਨੇ ਕਹੀ ਹੈ ਕਿ ਤੁਹਾਡਾ ਉਹ ਭੁੱਜਿਆ ਹੋਣਾ ਚਾਹੀਦਾ ਵਾ ਆਟਾ, ਤੁਸੀਂ ਵੇਸਣ ਬਣਾ ਰਹੇ ਹੋ ਤੇ ਵੇਸਣ ਜੋ ਵੀ ਤੁਸੀਂ ਕਰ ਰਹੇ ਹੋ ਤੁਹਾਡਾ, ਜੇ ਉਹ ਨਹੀਂ ਭੁੱਜਿਆ ਤੇ ਜਿੰਨਾ ਮਰਜ਼ੀ ਵਿੱਚ ਸਮਾਨ ਪਾ ਲਓ, ਜਿੰਨਾ ਮਰਜ਼ੀ ਮਿੱਠਾ ਪਾ ਲਿਓ ਉਹ ਨਹੀਂ ਸੈੱਟ ਬਹਿਣਾ। ਮਿੱਠੇ ਦੀ ਗੱਲ ਕਰੋ ਤੇ ਜਿੰਨਾ ਕੁ ਤੁਸੀਂ ਸਿੱਧਾ ਸਿੱਧਾ ਜਿਹਾ ਫੰਡਾ ਵਾ, ਜਿੰਨਾ ਕੁ ਤੁਸੀਂ ਆਟਾ ਪਾਓਗੇ ਉਹਦਾ ਉਹਦਾ 70% ਲਾ ਲਓ ਉਹਦਾ, ਠੀਕ ਹੈ। ਤੁਸੀਂ 70-80% ਜ਼ਰੂਰ ਰੱਖਿਓ, ਇਸ ਤੋਂ ਘੱਟ ਮਿੱਠਾ ਰੱਖੋਗੇ ਤੇ ਤਾਂ ਵੀ ਤੁਹਾਡੇ ਸੰਗ ਦੇ ਵਿੱਚ ਫੁੱਲਣਾ। ਸੋ ਵੈਸੇ ਆਮ ਜੇ ਕਿਸੇ ਹਲਵਾਈ ਨੂੰ ਪੁੱਛੋਗੇ ਤੇ ਉਹਨੇ ਕਿਲੋ ਦੇ ਮੁਕਾਬਲੇ ਕਿਲੋ ਕਹਿਣਾ, ਤੁਸੀਂ 70% ਲਾ ਕੇ ਚੱਲੋ। ਤੁਸੀਂ ਮੰਨ ਲਓ ਜੇ
1: ਕਿਲੋ ਕਰ ਲਓ ਜ਼ਿਆਦਾ ਜ਼ਿਆਦਾ, ਪਰ
0: ਹਾਂ ਉਹ ਤੁਸੀਂ ਖਾ ਲਓ ਮਾਸਾ ਹੋਰ ਐਡ ਕਰ ਲਓ ਉਹਦੇ 'ਚ। ਜੇ ਤੁਸੀਂ ਮੰਨ ਲਓ 1 ਕਿਲੋ ਫੋਰ ਐਗਜ਼ਾਮਪਲ ਆਟਾ ਲਿਆ ਵਾ ਜਾਂ ਜਿਹੜੇ ਭਾਂਡੇ ਨਾਲ ਆਟਾ ਮਿਣਿਆ ਵਾ, ਤੇ 1 ਕਿਲੋ ਦੇ ਪਿੱਛੇ ਤੁਸੀਂ 700 ਗ੍ਰਾਮ ਖੰਡ ਪਾ ਦਿਓ ਤੇ ਇੰਨੀ ਕੀ ਲਗਭਗ 700 ਹੀ ਤੁਹਾਡਾ ਜਿਹੜਾ ਇੰਨਾ ਕੀ ਘਿਓ ਲੱਗਣਾ। ਉਹ ਵੱਖਰੀ ਗੱਲ, ਤੁਸੀਂ ਔਖੇ ਹੋ ਕੇ ਭੁੰਨ ਲਓਗੇ ਤੇ ਮਾਸਾ ਹੋਰ ਘੱਟ ਪਾ ਲਿਓ,
1: ਤੇ ਓਵਰ ਘਿਓ ਪਾ ਲਓ ਨਾ ਤੇ ਫਿਰ ਉਹ ਬੰਦ ਹੀ ਨਹੀਂ, ਬਾਇੰਡ ਨਹੀਂ ਹੁੰਦੀ, ਫਿਰ ਅਜੀਬ ਜੀ ਤੁਹਾਡੀ ਨਾ ਗਿੱਲੀ ਗਿੱਲੀ ਜੀ ਪਿੰਨੀਆਂ ਉਹ ਵੀ ਸ਼ੇਪਲੈਸ ਹੋ ਜਾਂਦੀ ਹੈ ਬਹੁਤ ਜ਼ਿਆਦਾ ਘਿਓ ਪਾਉਣ ਨਾਲ।
0: ਹਾਂ, ਸੋ ਉਹਦੇ 'ਚ ਕਈ ਤਾਂ ਚਲੋ ਢੰਗ ਤਰੀਕੇ ਲੱਗ ਜਾਂਦੇ ਆ, ਫਿਰ ਆਪਣਾ ਪੰਜੀਰੀ ਜਿਹੜੀ ਆ ਉਹ ਤੇ ਕਈ ਹੁਣ ਪਿੰਨੀਆਂ ਬਣਾਉਂਦੇ ਆ, ਕਈ ਉੱਦਾਂ ਵੀ ਕਈ ਕਈ ਵਾਰੀ ਆਪਾਂ ਜਿਹੜਾ ਘਿਓ 'ਚ ਹੁਣ ਜਿੱਦਾਂ ਤੁਸੀਂ ਭੁੰਨੇ ਆ ਤੇ ਜੇ ਤੁਸੀਂ ਘਿਓ ਦੇ ਬਹੁਤੇ ਉਹ ਨਹੀਂ ਹੋ ਤੇ ਫਿਰ ਤੁਸੀਂ ਸੁੱਕਾ ਹੀ ਆਟਾ ਭੁੰਨ ਲਓ ਤੇ ਉਹਦੇ ਵਿੱਚ ਜਦੋਂ ਭੁੰਨ ਭੁੱਜ ਜੂਗਾ ਸਾਰਾ ਕੁਛ ਤੁਸੀਂ ਇਹੋ ਹੀ ਕਰਨਾ ਵਾ ਤੇ ਲਾਸਟ ਦੇ ਵਿੱਚ ਤੁਸੀਂ ਜਿੰਨਾ ਕੁ ਵੀ ਘਿਓ ਤੁਸੀਂ ਚਾਹੁੰਦੇ ਹੋ, ਇਹ ਨਹੀਂ ਵੀ ਪਾਓ ਹੀ ਨਾ, ਸਿਆਲ ਆ ਹੁਣ ਘਿਓ ਐਨਰਜੀ ਵੀ ਤੁਹਾਨੂੰ ਚਾਹੀਦੀ ਹੈ, ਤੇ ਉਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਘਿਓ ਜਿਹੜਾ 2-4 ਕੜਛੀਆਂ ਜਿਹੜਾ ਉੱਤੇ ਭੁੱਕੇ ਤੇ ਉਹਨੂੰ ਤੁਸੀਂ ਰਲਾ ਲਓ, ਉਹਨੂੰ ਸੁੱਕਾ ਸੁੱਕਾ ਜਿਹਾ ਰੱਖੋਗੇ ਤੇ ਜਿਹੜੀ ਆਪਣੀ ਜ਼ਿਆਦਾਤਰ ਜਿਹੜੀ ਜੱਚਾ ਬੱਚਾ ਵਾਲੀ ਆ ਉਹ ਇੱਦਾਂ ਦੀ ਹੁੰਦੀ ਆ, ਸੁੱਕੀ ਹੁੰਦੀ ਆ। ਉਹ 'ਚ ਜੇ ਕੋਈ ਘਿਓ ਲੱਗਦਾ ਕਿਸੇ ਨੂੰ ਵੀ ਮੈਂ ਨਹੀਂ ਖਾਣਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਘਿਓ ਤੁਹਾਡੀ ਮਰਜ਼ੀ ਦਾ ਵਾ, ਭਾਵੇਂ 4 ਚਮਚੇ ਪਾ ਲਓ, ਉਹਨੇ ਨਾ ਸਰ ਜੂਗਾ, ਪਰ ਇਹ ਵੀ ਆਟਾ ਤੁਹਾਨੂੰ ਥੋੜ੍ਹਾ ਜਿਹਾ ਸੁੱਕਾ ਫਿਰ ਔਖਾ ਥੋੜ੍ਹਾ ਜਿਹਾ ਭੁੰਨਣਾ ਪਊਗਾ, ਐਡਾ ਔਖਾ ਵੀ ਨਹੀਂ ਆ, ਆਟਾ ਭੁੱਜ ਜਾਂਦਾ, ਵੇਸਣ ਔਖਾ ਹੁੰਦਾ ਵਾ, ਆਟਾ ਭੁੱਜ ਜਾਂਦਾ, ਸੋ 'ਚ ਤੁਹਾਨੂੰ ਪ੍ਰੋਬਲਮ ਐਡੀ ਆਉਣੀ ਨਹੀਂ ਆ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਉੱਤੇ ਥੱਲੇ ਕਰ ਸਕਦੇ ਹੋ। ਤਾਂ ਬਾਕੀ ਬਿਨਾਂ ਖੰਡ ਤੋਂ ਵੀ ਆਪਣਾ ਮਨ ਸਾਹਿਬ ਦੇ ਕੇ ਗਏ ਸੀ ਪਿੰਨੀਆਂ, ਅਤੇ ਜੇ ਉਹ ਕਿਸੇ ਦਾ ਇਰਾਦਾ ਹੋਊਗਾ ਤਾਂ ਫਿਰ ਉਹ ਵੀ ਆਪਾਂ ਅਗਲੇ ਪ੍ਰੋਗਰਾਮਾਂ 'ਚੋਂ ਵੀ ਡਿਸਕਸ ਕਰ ਲਾਂਗੇ ਆਪਾਂ। ਹੁਣ ਇਹੋ ਕੁਝ ਚੱਲਦਾ ਰਹਿਣਾ, ਹਾਲੇ ਕਿਹੜੇ ਜ਼ੁਕਾਮ ਹਟ ਗਏ, ਹਾਲੇ ਕਿਹੜੀਆਂ ਠੰਡਾਂ ਹਟ ਗਈਆਂ,
1: ਇਹ ਤੇ ਹੁਣ ਕਹਿ ਲਓ ਮਤਲਬ ਇਹ ਤੇ ਟਾਈਮ ਹੈ ਇਹਨਾਂ ਚੀਜ਼ਾਂ ਦਾ, ਕਿੰਨਾ ਤੁਸੀਂ ਬਚ ਲਓਗੇ, ਖਾਣੀ ਪੈਣੀ ਹੈ।
0: ਨਹੀਂ ਬਾਕੀ ਚੀਜ਼ਾਂ ਮੈਨੇਜ ਕਰ ਲਓ ਨਾ, ਜਿੱਦਾਂ ਮੰਨ ਲਓ ਤੁਸੀਂ ਸਵੇਰੇ ਹੁਣ ਜੇ ਰੋਟੀ ਖਾਂਦੇ ਹੋ, ਰੋਟੀ ਥਾਂ ਦੇ ਉੱਤੇ ਤੁਸੀਂ ਇੱਕ ਪਿੰਨੀ ਖਾ ਲਓ।
1: ਹਾਂ, ਮੇਰਾ ਤਾਂ ਇਹੀ ਬ੍ਰੈਕਫਾਸਟ ਹੈ ਅੱਜ ਕੱਲ੍ਹ।
0: ਹਾਂ, ਤੇ ਤੁਸੀਂ ਜੇ ਮੰਨ ਲਓ ਤੁਸੀਂ ਇਹ ਕਹੋ ਵੀ ਮੈਂ ਬਾਕੀ ਵੀ ਸਾਰਾ ਕੁਛ ਓਨਾ ਹੀ ਖਾਣਾ ਹੀ ਖਾਣਾ ਵਾ ਤੇ ਆ ਇਹਨੂੰ ਮੈਂ ਨਾਲ ਹੋਰ ਐਡ ਆਨ ਕਰਨਾ, ਤੇ ਫਿਰ ਤੇ ਪ੍ਰੋਬਲਮ ਤੁਹਾਨੂੰ ਹੋਣੀ ਹੋਣੀ
1: ਹੈ। ਫਿਰ ਇੱਕ ਹੋਰ ਚੀਜ਼ ਐਡ ਕਰੋ, ਐਕਸਰਸਾਈਜ਼।
0: ਗਰਮੀ ਹੋਵੇ ਭਾਵੇਂ ਸਰਦੀ ਹੋਵੇ ਤੁਹਾਨੂੰ ਵਾਕ ਤੇ ਤੁਸੀਂ ਰੱਖਣੀ ਪਊਗੀ ਤੁਹਾਨੂੰ। ਅੱਛਾ, ਰਿਸ਼ਤੇ ਆਪਾਂ ਸਾਂਝੇ ਕਰ ਦਈਏ। ਇਹ ਜੀ ਲੜਕੇ ਦੀ ਭਾਲ ਦੇ ਵਿੱਚ ਨੇ, ਕਹਿੰਦੇ ਕਿ ਟੋਲ, ਵੈਲ ਸੈਟਲ, ਨੋਨ ਅਲਕੋਹਲਿਕ ਤੇ 98-99 ਬੋਰਨ, ਇਫ ਸਕੂਲਿੰਗ ਇਨ ਆਸਟ੍ਰੇਲੀਆ ਤੇ ਉਹ ਪ੍ਰੈਫਰ ਕੀਤਾ ਜਾਊਗਾ। ਲੜਕੀ 99 ਬੋਰਨ ਹੈ, 5'8" ਹਾਈਟ ਹੈ, ਇਸ ਕਰਕੇ ਲੰਮਾ ਮੁੰਡਾ ਚਾਹੀਦਾ। 5'8" ਹਾਈਟ ਲੜਕੀਆਂ ਦੇ ਵਿੱਚ ਕਾਫੀ ਹੁੰਦੀ ਹੈ। ਤੇ ਬੈਚਲਰ ਇਹਨਾਂ ਨੇ ਕੀਤੀ ਆ ITI ਦੇ ਵਿੱਚ ਫਰੋਮ ਸਵਿਨਬਰਨ ਯੂਨੀਵਰਸਿਟੀ, ਤੇ ਇੱਥੋਂ ਦੇ ਸਿਟੀਜ਼ਨ ਨੇ, ਲੜਕੀ ਸਿਟੀਜ਼ਨ ਇੱਥੋਂ ਦੀ ਤੇ ਅਨਮੈਰਿਡ ਹੈ। ਤੇ ਇਹਨਾਂ ਨੇ ਜਿਹੜਾ ਮੈਲਬਰਨ ਦੇ ਸਾਊਥ ਈਸਟ ਇਲਾਕੇ ਦੇ ਵਿੱਚ ਰਹਿੰਦੇ ਆ, ਪਿੱਛੋਂ ਇਹ ਅੰਮ੍ਰਿਤਸਰ ਤੋਂ ਨੇ, ਤੇ ਕਹਿੰਦੇ ਨੇ ਕਿ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੋਣ ਤੇ ਵੈਲ ਸੈਟਲਡ ਤੇ ਓਕੇ ਵਰਕਿੰਗ ਇਨ ITI ਸੈਕਟਰ ਫਰੋਮ ਲਾਸਟ 2 ਈਅਰਸ ਤੇ ਵਰਕਿੰਗ ਇਨ ਟੋਪ ਯੂਨੀਵਰਸਿਟੀ ਇਨ ਮੈਲਬਰਨ। ਸਾਊਥ ਈਸਟ ਸਾਈਡ ਜਿਹੜਾ ਉਹ ਪ੍ਰੈਫਰ ਕਰਨਗੇ ਪਾਰਟਨਰ ਦੀ ਲੋਕੇਸ਼ਨ, ਪਰ ਵੈਸੇ ਚਲੋ ਜਿੱਥੇ ਵੀ ਹੋਵੇ। ਅਤੇ ਕਟਿੰਗ ਬੋਏ ਕਹਿੰਦੇ ਕਿ ਪ੍ਰੈਫਰਡ, ਅਤੇ ਇਹਨਾਂ ਦਾ ਨੰਬਰ ਆ ਗਿਆ, ਅਤੇ ਜੇਕਰ ਕੋਈ ਹੋਵੇ ਇੰਟਰਸਟਿਡ ਤਾਂ ਤੁਸੀਂ ਇਹਨਾਂ ਦਾ ਨੰਬਰ ਲੈ ਸਕਦੇ ਹੋ। ਬਾਕੀ ਜਿਵੇਂ ਬੇਨਤੀ ਜਿੱਦਾਂ ਮੈਂ ਅੱਗੇ ਕੀਤੀ ਸੀ ਕਿ ਇਸ ਤੋਂ ਬਾਅਦ ਆਪਾਂ ਖਬਰਾਂ ਵੀ ਕਰਨੀਆਂ, ਹਾਲੇ ਲਾ ਲਓ ਤੁਸੀਂ ਘੰਟਾ ਕੁ ਹੈਗਾ, ਅਤੇ ਤੁਸੀਂ ਇਹ ਡਿਟੇਲਾਂ ਜੇ ਕਿਸੇ ਦੇ ਵੀ ਕੰਮ ਦੀਆਂ ਨੇ, ਗਾਂਹ ਵੀ ਕਿਸੇ ਨੇ ਤੁਹਾਡੇ ਸਾਂਸਿਆਣ ਵਾਲੇ ਨੂੰ ਕੋਈ ਲੱਭ ਰਿਹਾ ਵਾ ਕੋਈ, ਅਤੇ ਤੁਸੀਂ ਉਹਦੇ ਤੱਕ ਹੁਣੇ ਹੁਣੇ ਗੱਲ ਪਹੁੰਚਾ ਕੇ ਅਤੇ ਜੇ ਨੰਬਰ ਲੈਣਾ ਹੋਊਗਾ ਤਾਂ ਤੁਸੀਂ ਲੈ ਲਿਓ। ਪਰ ਹਾਂ, ਇਹ ਹੋ ਸਕਦਾ ਤੁਹਾਡੀਆਂ ਡਿਟੇਲਾਂ ਵੀ ਮੈਨੂੰ ਚਾਹੀਦੀਆਂ ਹੋਣਗੀਆਂ, ਸੋ ਜਿੰਨਾ ਚਿਰ ਤੁਹਾਡੀਆਂ ਡਿਟੇਲਾਂ ਨਹੀਂ ਉਹਨਾਂ ਚਿਰ ਇਹਨਾਂ ਦੀਆਂ ਡਿਟੇਲਾਂ ਵੀ ਤੁਸੀਂ ਨਹੀਂ ਮੈਂ ਤੁਹਾਨੂੰ ਦੇ ਸਕਦਾ, ਤੁਸੀਂ ਪਹਿਲਾਂ ਆਪਣੀਆਂ ਡਿਟੇਲਾਂ ਨਾਲ ਭੇਜ ਦਿਓ ਪੀ ਆਈ ਐਨ ਸੋ ਐਂਡ ਸੋ ਫਲਾਣਾ ਅਤੇ ਆਹ ਮੇਰਾ ਨੰਬਰ ਅਤੇ ਆਹ ਮੇਰਾ ਅਕਾਊਂਟ ਜੇ ਹੋਊਗਾ ਸੋਸ਼ਲ ਮੀਡੀਆ ਦੇ ਉੱਤੇ ਉਹ ਜ਼ਿਆਦਾ ਬੈਟਰ ਹੈ। ਧੰਨਵਾਦ ਜੀ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਇੱਕ ਹੋਰ ਸੀਗਾ ਰਿਸ਼ਤਾ ਅੱਜ ਦੇ ਦਿਨ, ਅਤੇ ਇਹ ਲੜਕੀ ਦੀ ਭਾਲ ਦੇ ਵਿੱਚ ਨੇ, 84 ਅਤੇ 5'10" ਹਾਈਟ ਹੈ ਮੁੰਡੇ ਦੀ, ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ, ਆਸਟ੍ਰੇਲੀਆ ਦੇ ਨਾਗਰਿਕ ਨੇ ਵੀ। ਡਿਵੋਰਸ ਹੋਇਆ ਇਹਨਾਂ ਦਾ, 10 ਦਾ ਇੱਕ ਬੱਚਾ ਵਾ 50-50 ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਅਤੇ ਖੰਨੇ ਦੇ ਲਾਗੇ ਇਹਦੇ ਨੇ, ਆਸਟ੍ਰੇਲੀਆ ਦੇ ਸਿਟੀਜ਼ਨ ਨੇ, ਅਤੇ ਬੀਟੈਕ ਇਹਨਾਂ ਨੇ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ 100,000+ ਦਾ ਇਹਨਾਂ ਦਾ ਪੈਕੇਜ ਹੈ। ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ ਦੇ ਉੱਤੇ ਪਾਰਟਨਰ ਹੋਵੇ, ਅਤੇ ਬਿਲੋਂਗ ਟੂ ਵੈਲ ਰੈਪੂਟਿਡ ਫੈਮਲੀ, ਅਤੇ ਇੰਡੀਆ ਦੇ ਵਿੱਚ ਵੀ ਕਹਿੰਦੇ ਨੇ ਕਿ ਜ਼ਮੀਨ ਜਾਇਦਾਦ ਹੈਗੀ ਹੈ। ਸੋ ਇਹਨਾਂ ਦਾ ਨੰਬਰ ਜੇ ਚਾਹੀਦਾ ਹੋਊਗਾ ਤਾਂ ਉਹ ਵੀ ਤੁਸੀਂ ਸਾਨੂੰ ਮੈਸੇਜ ਕਰ ਦਿਓ। ਸੋ ਇੱਕ ਨੂੰ ਰਿਸ਼ਤਾ ਨੰਬਰ ਆ, ਤਾਂ ਦੋ ਹੀ ਨੇ ਸਾਡੇ ਕੋਲ, ਇੱਕ ਕੁੜੀ ਦਾ ਅਤੇ ਇੱਕ ਮੁੰਡੇ ਦਾ, ਇੱਕ ਦਾ ਇੱਕ ਲਾ ਲਓ ਤੁਸੀਂ ਪਹਿਲਾਂ ਜਿਹੜਾ ਸਾਂਝਾ ਕੀਤਾ, ਅਤੇ ਦੂਸਰਾ ਫਿਰ ਨੰਬਰ ਦੋ ਰਿਸ਼ਤਾ ਕਹਿ ਕੇ ਅਤੇ ਨੰਬਰ ਲੈ ਲਓ। ਭਾਅ ਜੀ ਇਸ ਵਾਰੀ ਪਿੰਨੀਆਂ 'ਚ ਖਜੂਰਾਂ ਪਾਈਆਂ, ਵੇਸਣ ਐਂਡ ਆਟੇ ਵਿਦ ਆਲ ਸੀਡਸ, ਅਤੇ ਸੇਮ ਸਵਾਦ ਹੈ ਸ਼ੱਕਰ ਵਾਲਾ। ਹਾਂਜੀ ਬਿਲਕੁਲ ਵਧੀਆ ਕੀਤਾ ਤੁਸੀਂ, ਅਤੇ ਆਪਣੀਆਂ ਖਜੂਰਾਂ ਪਾ ਲਈਆਂ, ਅਤੇ ਉਸ ਹਿਸਾਬ ਨਾਲ ਥੋੜ੍ਹੀ ਬੰਦਾ ਘੱਟ ਖਾ ਲਏ, ਚਲੋ ਖਜੂਰਾਂ ਵੀ ਗਰਮ ਨੇ, ਅਤੇ ਆਪਣਾ ਫਿਰ ਇਹ ਆ ਵੀ ਸਵਾਦ ਸਵਾਦ ਵਿੱਚ ਬੰਦਾ ਵੱਧ ਖਾ ਪੈਂਦਾ, ਅਤੇ ਉਸ ਲਿਹਾਜ਼ ਦੇ ਨਾਲ ਤੁਸੀਂ ਆਪ ਮੈਨੇਜ ਕਰ ਲਿਓ। ਬਾਕੀਆਂ ਨੂੰ ਕਹਿ ਰਹੇ ਇਹਨਾਂ ਨੂੰ ਤਾਂ ਚਲੋ ਪਤਾ, ਜਸਕੀਰ ਜੀ ਜਾਣਦੇ ਨੇ ਕੁਕਿੰਗ, ਇਹ ਆਪ ਬਹੁਤ ਵਧੀਆ ਕਰਦੇ ਨੇ। ਅਤੇ ਜਸਵੀਰ ਕੌਰ ਜੀ ਕਹਿੰਦੇ ਨੇ ਆਈ ਮੇਡ ਬੇਸਣ ਪਿੰਨੀ ਯੈਸਟਰਡੇ, ਅਤੇ ਇਟਸ ਡਿਲੀਸ਼ੀਅਸ। ਬਹੁਤ ਵਧੀਆ ਜੀ, ਹੁਣ ਪਿੰਨੀਓ ਪਿੰਨੀ ਹੋਣਾ ਸ਼ੁਰੂ ਹੋ ਗਿਆ ਕੰਮ, ਜਿਹਨਾਂ ਨੇ ਨਹੀਂ ਬਣਾਈਆਂ ਉਹਨਾਂ ਦਾ ਵੀ ਅੱਜ ਜੀ ਕਰਾਉਣਾ ਵਾ ਵੀ ਆਪਾਂ ਵੀ ਬਣਾਈਏ। ਹੁਣ 3 ਨੰਬਰ ਰਿਸ਼ਤਾ ਹੈ ਜੀ, ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ, ਲੜਕੀ ਦੀ ਭਾਲ ਦੇ ਵਿੱਚ ਨੇ, ਅਤੇ 94 ਬੋਨ 5'7" ਹਾਈਟ ਆ, ਐਮ ਟੈਕ ਇਹਨਾਂ ਨੇ ਕੀਤੀ ਆ, ਅਤੇ ਨਾਗਰਿਕ ਨੇ ਇੱਥੋਂ ਨੇ, ਨੈਵਰ ਮੈਰਿਡ, ਅਤੇ ਕਹਿੰਦੇ ਨੇ ਕਿ ਸਾਊਥ ਆਸਟ੍ਰੇਲੀਆ ਤੋਂ ਨੇ, ਪਿੱਛੋਂ ਅੰਮ੍ਰਿਤਸਰ ਤੋਂ ਨੇ, ਲੁਕਿੰਗ ਫੋਰ ਬੈਚਲਰ ਹੋਲਡ ਡਿਗਰੀ ਗਰਲ ਇਨ ਆਸਟ੍ਰੇਲੀਆ, ਅਤੇ ਕਿਸੇ ਵੀ ਫੀਲਡ ਵਿੱਚ ਹੋਵੇ, ਕਿਸੇ ਵੀ ਮੈਡੀਕਲ ਫੀਲਡ ਦੇ ਵਿੱਚ, ਅਤੇ ਆਪਣਾ ਇਹਨਾਂ ਦਾ ਕਾਰ ਵਾਸ਼ ਆ ਉੱਥੇ, ਪਾਰਟਨਰ ਦੀ ਲੋਕੇਸ਼ਨ ਆਸਟ੍ਰੇਲੀਆ ਤੋਂ ਹੋਣੀ ਚਾਹੀਦੀ ਹੈ, ਅਤੇ ਪ੍ਰੈਫਰ ਕਰਨਗੇ ਜੱਟ ਸਿੱਖ ਪਰਿਵਾਰ ਦੀ ਲੜਕੀ, ਅਤੇ ਨੰਬਰ ਇਹਨਾਂ ਦਾ ਆ ਗਿਆ ਜੀ। ਅਤੇ ਤੁਸੀਂ ਜੇਕਰ ਇਹਨਾਂ ਦਾ ਨੰਬਰ ਲੈਣਾ ਹੋਵੇ ਤਾਂ ਤੁਸੀਂ ਰਿਸ਼ਤਾ ਨੰਬਰ 3 ਕਹਿ ਕੇ ਤੁਸੀਂ ਲੈ ਲਿਓ, ਅਤੇ ਬੇਨਤੀ ਉਹੀ ਆ ਕਿ ਤੁਸੀਂ ਲੈ ਤੁਸੀਂ ਜਿਹੜਾ ਉਹ ਖਬਰਾਂ ਦੇ ਦਰਮਿਆਨ ਲਿਓ, ਅਤੇ ਨੰਬਰ ਤੁਸੀਂ ਲੈਣ ਦੇ ਲਈ ਰਿਸ਼ਤਾ ਨੰਬਰ 1, 2, 3 ਕਰਕੇ, ਅਤੇ ਇੱਦਾਂ ਤੁਸੀਂ ਸਾਨੂੰ ਭੇਜ ਦਿਓ। ਧੰਨਵਾਦ ਤੁਹਾਡਾ ਜੀ, ਬਹੁਤ ਮਿਹਰਬਾਨੀ, ਅਤੇ ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ। ਜਾਸੀ ਕੁਛ ਰਹਿ ਤਾਂ ਗਿਆ?
1: ਨਹੀਂ ਨਹੀਂ ਬਿਲਕੁਲ, ਬਸ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।
0: ਫਿਰ ਘਰੇ ਜਾ ਕੇ ਨਾ ਸੁਣਾਉਣਾ ਪਵੇ ਕੁਛ,
1: ਘਰ ਜਾ ਕੇ ਬਹੁਤ ਕੁਛ ਸੁਣਨਾ ਸੁਣਾਉਣਾ ਪੈਂਦਾ, ਤੁਹਾਨੂੰ ਪਤਾ ਹੀ ਹੋਣਾ।
0: ਮੈਨੂੰ ਕਹਿੰਦਾ ਪਤਾ ਹੋਣਾ ਮੈਂ ਤੁਹਾਡੀ, ਮੈਂ ਆਤ ਵੇਖਿਆ ਤੁਸੀਂ ਐਵੇਂ ਨਾਲ ਦੂਜੇ ਨੂੰ ਐਵੇਂ ਨਾਲ ਘਸੀਟ ਲੈਂਦੇ
1: ਜੀ, ਕਰਨਾ ਪੈਂਦਾ ਹੋਰ ਕੀ, ਇਕੱਲੇ ਇਕੱਲੇ ਕਿਉਂ ਮੈਂ ਆਪਣੇ ਹੱਥੇ ਤੇ ਲਈਏ,
0: ਤੁਸੀਂ ਹਰ ਗੱਲ 'ਚ ਮੈਂ ਹਿਸਾਬ ਲਾਇਆ, ਕ੍ਰੋਸ ਕੁਐਸਚਨਿੰਗ ਤੁਸੀਂ ਨਾਲ ਐਵੇਂ ਲਾ ਦਿੰਦੇ ਜੀ,
1: ਲਾੜੀ ਬਣਦੀ ਆ, ਇਕੱਲਾ ਫੀਲ ਹੁੰਦਾ ਨਾ ਫਿਰ ਬੰਦੇ ਨੂੰ। ਚਲਿਓ ਫਿਰ ਆਪਾਂ।
0: ਹਾਂਜੀ ਬਿਲਕੁਲ ਜੀ, ਅਤੇ ਆਸ ਕਰਦੇ ਹਾਂ ਕਿ ਵਧੀਆ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ, ਅਤੇ ਜੇਕਰ ਕੋਈ ਵੱਧ ਘੱਟ ਕੋਈ ਗਲਤੀ ਕਹੀ, ਗਲਤ ਕਿਹਾ ਗਿਆ ਹੋਵੇ, ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਅਤੇ ਅੱਜ ਦੇ ਦਿਨ ਸਾਡੀਆਂ ਆਵਾਜ਼ਾਂ ਦੇ ਲਈ, ਸਾਡੀ ਸਿਹਤ ਦੇ ਲਈ ਵੀ ਮਾਫ਼ੀ, ਅਤੇ ਹੋਰ ਵੀ ਜਿਹੜੀਆਂ ਤੁਹਾਡੇ ਦਿਮਾਗ 'ਚ ਨਹੀਂ ਉਹਨਾਂ ਦੇ ਲਈ ਵੀ ਮਾਫ਼ੀ, ਅਤੇ ਧੰਨਵਾਦ ਤੁਹਾਡਾ। ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ ਅੱਛਾ, ਸੋਰੀ, ਮਾਫ਼ੀ ਚਾਹੁੰਦਾ, ਕੁਛ ਪ੍ਰੋਗਰਾਮ ਜਿਹੜੇ ਨੇ ਇਸ ਹਫ਼ਤੇ ਦੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਸੀ। 30 ਨੂੰ ਹੁਣ ਰਣਜੀਤ ਬਾਵਾ ਦਾ ਸ਼ੋਅ, ਅਤੇ ਉਹ ਤੁਸੀਂ ਕਨਵੈਨਸ਼ਨ ਸੈਂਟਰ ਦੇ ਵਿੱਚ ਜਾ ਕੇ ਵੇਖ ਸਕਦੇ ਹੋ, ਬਾਕੀ ਦੀਆਂ ਡਿਟੇਲਾਂ ਤੁਸੀਂ ਸਾਡੇ ਜਾ ਕੇ ਫੇਸਬੁੱਕ ਪੇਜ ਤੋਂ, ਇੰਸਟਾਗ੍ਰਾਮ ਤੋਂ, ਅਤੇ ਜਾਂ ਫਿਰ ਸਾਡੀ ਵੈਬਸਾਈਟ ਤੋਂ ਜਾ ਕੇ ਤਾਂ ਤੁਸੀਂ ਲੈ ਸਕਦੇ ਹੋ। ਫਿਲਮਾਂ ਇਸ ਟਾਈਮ ਦੇ ਉੱਤੇ ਕਾਫੀ ਸਾਰੀਆਂ ਨੇ, 40 ਫਿਲਮ ਜਿਹਦੇ ਵਿੱਚ ਕਿ ਆਪਣਾ ਦੇਵੀ ਮਖਸੂਸਪੁਰੀ ਜੀ ਆ ਰਹੇ ਨੇ, 19 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣੀ ਆ, ਅਤੇ ਇਸ ਤੋਂ ਇਲਾਵਾ ਕੈਰੀ ਔਨ ਜੱਟਾ ਫਿਲਮ, ਇਹ ਵੀ ਚੌਥਾ ਭਾਗ ਇਹਦਾ ਆ ਗਿਆ, ਇਹ 26 ਜੂਨ ਨੂੰ, ਅਤੇ ਉਸ ਤੋਂ ਬਾਅਦ ਫਿਰ ਆਪਣਾ ਇੱਕ ਫਿਲਮ ਬਾਅਦ 'ਚ ਨਹੀਂ ਪਹਿਲਾਂ ਇੱਕ ਫਿਲਮ ਆ ਭੋਏ ਭੋਲੇ ਹੋਏ 2, ਇਹ ਫਿਲਮ ਰਿਲੀਜ਼ ਹੋ ਜਾਣੀ ਆ 12 ਜੂਨ ਨੂੰ। ਸੋ ਜੂਨ ਦੇ ਵਿੱਚ, ਮਤਲਬ ਜੂਨੋ ਜੂਨੀ ਹੋਇਆ ਪਿਆ ਕੰਮ ਪੂਰਾ, ਐਂ ਬੈਕ ਟੂ ਬੈਕ ਫਿਲਮਾਂ ਆ ਰਹੀਆਂ ਨੇ, ਅਤੇ ਜਿਹੜੀ ਵੀ ਤੁਹਾਡੇ ਪਸੰਦੀਦਾ ਕਲਾਕਾਰ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਉਹ ਸਾਨੂੰ ਤੁਸੀਂ ਦੱਸੀ ਵੀ ਜਾਇਓ ਵੀ ਹਾਂ
1: ਜੀ
0: ਇਹੋ ਕੁੜੀ ਲੈਣੀ ਹੈ ਤਾਂ ਇਹੋ ਕੁੜੀ ਲੈਣੀ ਹੈ, ਇਹੋ ਫਿਲਮ ਵੇਖਣੀ ਹੈ ਤਾਂ ਇਹੋ ਫਿਲਮ ਵੇਖਣੀ ਹੈ, ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ. ਅਤੇ ਇਸ ਤੋਂ ਇਲਾਵਾ ਇੱਕ ਫਿਲਮ ਜੇ ਮਿਲੇ ਉਹ ਕੁੜੀ, ਰਿਦਮ ਬੋਇਜ਼ ਦੀ ਫਿਲਮ 10 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ. ਸੋ ਉਹ ਇਸ ਫਿਲਮ ਦਾ ਵੀ ਬਹੁਤ ਜਲਦ ਪੋਸਟਰ ਅਤੇ ਟ੍ਰੇਲਰ ਅਤੇ ਐਵਰੀਥਿੰਗ, ਤੁਹਾਨੂੰ ਪਤਾ ਵਾ ਵੀ ਰਿਦਮ ਬੋਇਜ਼ ਦਾ ਲੇਟ ਹੀ ਹੁੰਦਾ ਵਾ ਸਿਸਟਮ, ਅਤੇ ਇਸ ਵਾਰੀ ਵੀ ਦੇਰੀ ਦੇ ਨਾਲ ਅਤੇ ਕੁਛ ਧਮਾਕੇਦਾਰ ਤੁਹਾਡੇ ਲਈ ਲੈ ਕੇ ਹਾਜ਼ਰੀ ਲਵਾਉਣ ਜਾ ਰਹੇ ਨੇ. ਰਿਦਮ ਬੋਇਜ਼ 'ਤੇ 10 ਤਰੀਕ ਨੂੰ ਇਹ ਵੀ ਫਿਲਮ 10 ਜੁਲਾਈ ਨੂੰ ਰਿਲੀਜ਼ ਹੋਣੀ ਆ, ਅਤੇ ਜੂਨ ਦੇ ਵਿੱਚ ਕਾਫੀ ਸਾਰਾ ਕੁਛ, ਅਤੇ ਇੱਕ ਦਲਜੀਤ ਦੀ ਵੀ ਫਿਲਮ ਰੱਖਣ ਲੱਗ ਚੁੱਕੀ ਹੈ ਕਿ ਲੱਗਣੀ ਆ. ਤੁਹਾਨੂੰ ਆਪਾਂ ਫਿਲਮਾਂ ਦਾ ਪਤਾ ਹੁੰਦਾ ਨਾ?
1: ਹਾਂ ਨਹੀਂ, ਪਰ
0: 12 ਜੂਨ ਨੂੰ ਹੋਣੀ ਹੈ. 12 ਜੂਨ ਨੂੰ ਹੋਣੀ ਹੈ. ਮੈਂ ਵਾਪਸ ਆਵਾਂਗਾ. ਹਾਂਜੀ. ਸੋ ਇਮਤਿਆਜ਼ ਅਲੀ ਦੀ ਫਿਲਮ, ਸੋ ਇਹਨਾਂ ਦਾ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਇੰਟਰਵਿਊ ਆ, ਉਹ ਵੀ ਤੁਸੀਂ ਸੁਣ ਸਕਦੇ ਹੋ ਰੇਡੀਓ ਹਾਂਜੀ ਦੇ ਪੋਡਕਾਸਟ ਦੇ ਉੱਤੇ ਜਾ ਕੇ, ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ. ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 25 ਮਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਈਰਾਨ ਸਮਝੌਤੇ ਦੇ ਨਾਲ ਜੁੜੀ ਹੋਈ, ਜਿੱਥੇ ਐਤਵਾਰ ਦੇ ਦਿਨ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਕਿਸੇ ਵੀ ਸਮਝੌਤੇ ਦੇ ਉੱਤੇ ਪਹੁੰਚਣ ਨੂੰ ਲੈ ਕੇ ਕਾਫੀ ਹਲਚਲ ਦੇਖਣ ਨੂੰ ਮਿਲੀ ਸੀ। ਐਤਵਾਰ ਦੇ ਦਿਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਈਰਾਨ ਦੇ ਨਾਲ ਸੰਭਾਵਿਤ ਸਮਝੌਤੇ ਦੇ ਸੰਕੇਤ ਵੀ ਦਿੱਤੇ ਸੀ ਅਤੇ ਕਿਹਾ ਸੀ ਕਿ ਸ਼ਾਇਦ ਥੋੜ੍ਹੀ ਜਿਹੀ ਦੇਰ ਦੇ ਵਿੱਚ ਖਬਰਾਂ ਸਾਹਮਣੇ ਆ ਜਾਣਗੀਆਂ, ਪਰ ਰਾਤ ਤੱਕ ਇਹ ਤਸਵੀਰ ਸਪਸ਼ਟ ਹੋ ਗਈ ਕਿ ਫਿਲਹਾਲ ਦੋਵੇਂ ਦੇਸ਼ ਕੋਈ ਵੀ ਸਮਝੌਤਾ ਨਹੀਂ ਕਰ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਸੋਸ਼ਲ ਦੇ ਉੱਤੇ ਕਿਹਾ ਕਿ ਈਰਾਨ ਦੇ ਨਾਲ ਸਮਝੌਤੇ ਦੀ ਗੱਲਬਾਤ ਚੱਲ ਜ਼ਰੂਰ ਰਹੀ ਹੈ, ਪਰ ਉਹਨਾਂ ਇਹ ਵੀ ਕਿਹਾ ਕਿ ਦੋਹੇ ਧਿਰਾਂ ਕੁਝ ਸਮਾਂ ਲੈਣਾ ਚਾਹੁੰਦੀਆਂ ਨੇ। ਟਰੰਪ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਈਰਾਨ ਨੂੰ ਸਮਝਣਾ ਹੋਏਗਾ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾ ਸਕਦਾ, ਜਦਕਿ ਈਰਾਨ ਵਾਰ ਵਾਰ ਇਹ ਕਹਿ ਚੁੱਕਿਆ ਹੈ ਕਿ ਉਹ ਪਰਮਾਣੂ ਹਥਿਆਰ ਤਾਂ ਬਣਾ ਨਹੀਂ ਰਹੇ। ਉੱਥੇ ਹੀ ਅਮਰੀਕੀ ਧਿਰ ਦੀ ਤਰਫ ਤੋਂ ਇਹ ਵੀ ਨਿਰਦੇਸ਼ ਦਿੱਤੇ ਗਏ ਨੇ ਅਮਰੀਕੀ ਧਿਰ ਨੂੰ ਕਿ ਕਿਸੇ ਵੀ ਸਮਝੌਤੇ ਦੇ ਵਿੱਚ ਜਲਦਬਾਜ਼ੀ ਨਾ ਕੀਤੀ ਜਾਵੇ। ਐਤਵਾਰ ਦੇ ਦਿਨ ਸਮਝੌਤੇ ਨੂੰ ਲੈ ਕੇ ਜੋ ਗੱਲਾਂ ਸਾਹਮਣੇ ਆਈਆਂ ਸੀ, ਉਸ ਦੇ ਉੱਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਟਿੱਪਣੀਆਂ ਵੀ ਸਾਹਮਣੇ ਆਈਆਂ ਸੀ, ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ। ਪਰ ਡੋਨਾਲਡ ਟਰੰਪ ਨੇ ਇੱਧਰ ਕਿਹਾ ਹੈ ਕਿ ਉਹ ਈਰਾਨ ਦੇ ਨਾਲ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਵਫਦ ਨੂੰ, ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇਹ ਗੱਲ ਕਹਿ ਚੁੱਕੇ ਨੇ ਕਿ ਈਰਾਨ ਦੇ ਨਾਲ ਚੰਗਾ ਸਮਝੌਤਾ ਉਹ ਕਰਨਗੇ। ਇਸ ਦੌਰਾਨ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਦਰਮਿਆਨ ਹੋਏ ਸਮਝੌਤੇ ਦੀ ਆਲੋਚਨਾ ਵੀ ਕਰ ਛੱਡੀ। ਅਮਰੀਕੀ ਮੀਡੀਆ ਦੇ ਮੁਤਾਬਕ ਜਿਸ ਸਮਝੌਤੇ ਦੇ ਉੱਤੇ ਹੁਣ ਚਰਚਾ ਹੋ ਰਹੀ ਹੈ, ਉਸ ਦੇ ਵਿੱਚ 60 ਦਿਨ ਦੀ ਜੰਗਬੰਦੀ ਨੂੰ ਹੋਰ ਵਧਾਉਣਾ, ਹਾਰਮੋਨ ਸਟ੍ਰੀਟ ਨੂੰ ਫਿਰ ਤੋਂ ਖੋਲ੍ਹਣਾ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੱਗੇ ਦੀ ਗੱਲਬਾਤ ਸ਼ਾਮਲ ਹੈ। ਟਰੁੱਥ ਸੋਸ਼ਲ ਦੇ ਉੱਤੇ ਟਰੰਪ ਨੇ ਲਿਖਿਆ ਕਿ ਜੇਕਰ ਮੈਂ ਈਰਾਨ ਦੇ ਨਾਲ ਕੋਈ ਸਮਝੌਤਾ ਕਰਦਾ ਤਾਂ ਚੰਗਾ ਹੋਏਗਾ ਔਰ ਓਬਾਮਾ ਵਾਲਾ ਨਹੀਂ ਹੋਏਗਾ, ਜਿਸਨੇ ਈਰਾਨ ਨੂੰ ਬਹੁਤ ਸਾਰਾ ਨਗਦੀ ਪੈਸਾ ਦਵਾ ਦਿੱਤਾ ਸੀ ਔਰ ਪਰਮਾਣੂ ਹਥਿਆਰ ਬਣਨ ਦਾ ਰਸਤਾ ਵੀ ਖੋਲ੍ਹ ਦਿੱਤਾ ਸੀ। ਸਾਡਾ ਸਮਝੌਤਾ ਬਿਲਕੁਲ ਉਲਟ ਹੈ, ਪਰ ਕਿਸੇ ਨੇ ਦੇਖਿਆ ਹੀ ਨਹੀਂ ਕਿ ਕਿਸੇ ਨੂੰ ਪਤਾ ਵੀ ਨਹੀਂ ਕਿ ਇਹ ਕੀ ਹੈ, ਹਾਲੇ ਤੱਕ ਤਾਂ ਪੂਰੀ ਤਰ੍ਹਾਂ ਨਾਲ ਤੈਅ ਵੀ ਨਹੀਂ ਹੋਇਆ। ਇਸ ਕਰਕੇ ਜੋ ਵੀ ਮਨ 'ਚ ਆ ਰਿਹਾ ਉਸ ਦੀ ਆਲੋਚਨਾ ਨਾ ਕਰੋ। ਮੈਂ ਇਹ ਚਾਹਾਂਗਾ ਕਿ ਪਹਿਲਾਂ ਥੋੜ੍ਹਾ ਸਮਾਂ ਲਓ ਅਤੇ ਫਿਰ ਸਮਝੋ ਕਿ ਸਮਝੌਤਾ ਕੀ ਹੋਣ ਜਾ ਰਿਹਾ। ਉਹਨਾਂ ਲਿਖਿਆ ਕਿ ਮੈਨੂੰ ਪਹਿਲੇ ਵਾਲਿਆਂ ਨੇ ਵੀ ਇਸ ਸਮੱਸਿਆ ਦੇ ਬਾਰੇ ਦੱਸਿਆ ਸੀ, ਉਹਨਾਂ ਨੂੰ ਹੱਲ ਕਰਨੀ ਚਾਹੀਦੀ ਸੀ, ਉਹਨਾਂ ਨੇ ਨਹੀਂ ਕੀਤੀ, ਖਰਾਬ ਸਮਝੌਤੇ ਕੀਤੇ। ਜ਼ਿਕਰ ਹੋ ਗਿਆ ਕਿ ਐਤਵਾਰ ਦੇ ਦਿਨ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਉਮੀਦ ਜਤਾਈ ਸੀ ਕਿ ਦੂਸਰੇ ਦੌਰ ਦੀ ਗੱਲਬਾਤ ਦੀ ਉਹ ਫਿਰ ਤੋਂ ਮੇਜ਼ਬਾਨੀ ਕਰਨਗੇ। ਪਰ ਪਹਿਲਾਂ ਇੱਧਰ ਜਿਹੜੀ ਇਜ਼ਰਾਈਲ ਦੇ ਨਾਲ ਜੁੜੀ ਖਬਰ ਆ ਉਹ ਦੱਸ ਦਈਏ ਤੁਹਾਨੂੰ। ਇਜ਼ਰਾਈਲ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਹੈ ਕਿ ਇਸ ਪ੍ਰਸਤਾਵਿਤ ਸਮਝੌਤੇ ਦੇ ਉੱਤੇ ਉਹ ਨਾਮਨਜ਼ੂਰ ਨੇ, ਉਹਨਾਂ ਨੂੰ ਇਹ ਸਵੀਕਾਰ ਨਹੀਂ ਹੈ ਇਹ ਸਮਝੌਤਾ, ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਦੇ ਹਿੱਤਾਂ ਦੇ ਮੁਤਾਬਕ ਨਹੀਂ ਹੈ। ਹੋ ਸਕਦਾ ਆਖਰੀ ਸਮੇਂ ਦੇ ਵਿੱਚ ਜਾ ਕੇ ਇਸੇ ਕਰਕੇ ਇਹ ਸਮਝੌਤਾ ਟਲ ਗਿਆ ਹੋਵੇ। ਇਜ਼ਰਾਈਲੀ ਬ੍ਰਾਡਕਾਸਟਰ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਸ ਸਮਝੌਤੇ ਦਾ ਖਾਕਾ ਤਿਆਰ ਹੋਇਆ, ਇਜ਼ਰਾਈਲ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਉਹ ਬਹੁਤ ਵੱਡਾ ਖਤਰਾ ਹੈ। ਇਸ ਡੀਲ ਦੇ ਜ਼ਰੀਏ ਈਰਾਨ ਨੂੰ ਇੱਕ ਵੱਡੀ ਲਾਈਫ ਲਾਈਨ ਮਿਲ ਜਾਏਗੀ। ਇਜ਼ਰਾਈਲੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਮਝੌਤੇ ਦੀ ਆੜ ਦੇ ਵਿੱਚ ਈਰਾਨ ਨੂੰ ਆਰਥਿਕ ਅਤੇ ਮਿਲਟਰੀ ਰੂਪ ਦੇ ਵਿੱਚ ਖੁਦ ਨੂੰ ਮਜ਼ਬੂਤ ਕਰਨ ਦਾ ਹੋਰ ਸਮਾਂ ਮਿਲ ਜਾਏਗਾ। ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਇਹ ਵੀ ਖੁਲਾਸਾ ਕੀਤਾ ਗਿਆ ਕਿ ਇਜ਼ਰਾਈਲੀ ਅਧਿਕਾਰੀ ਇਸ ਵਕਤ ਬੇਹੱਦ ਅਹਿਮ ਬਿੰਦੂ ਦੇ ਉੱਤੇ ਬਾਰੀਕ

0: ਨਜ਼ਰ ਰੱਖ ਰਹੇ ਨੇ ਉਹ ਇਹ ਹੈ ਕਿ ਇਸ ਡੀਲ ਦੇ ਤਹਿਤ ਇਰਾਨ ਦੇ ਨਿਊਕਲੀਅਰ ਸਟਾਕ ਨੂੰ ਸੱਚ ਦੇ ਵਿੱਚ ਉਹਨਾਂ ਦੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਜਾਂ ਨਹੀਂ। ਇਜ਼ਰਾਈਲ ਬਾਰ ਬਾਰ ਇਹੀ ਕਹਿੰਦਾ ਰਿਹਾ ਕਿ ਇਰਾਨ ਨੂੰ ਆਪਣਾ ਨਿਊਕਲੀਅਰ ਸਟਾਕ ਪੂਰੀ ਤਰ੍ਹਾਂ ਦੇ ਨਾਲ ਨੇਸਤੋ ਨਾਬੂਦ ਯਾਨੀ ਕਿ ਖਤਮ ਕਰ ਦੇਣਾ ਹੋਏਗਾ, ਤਾਂ ਹੀ ਕੋਈ ਸਮਝੌਤਾ ਕਿਤੇ ਅੱਗੇ ਤੁਰ ਸਕੇਗਾ। ਉੱਥੇ ਹੀ ਅਮਰੀਕਾ ਦੇ ਵਿਦੇਸ਼ ਸਕੱਤਰ ਮਾਰਕੋ ਰੂਬੀਓ ਦੇ 4 ਦਿਨਾਂ ਭਾਰਤ ਦੌਰੇ ਦੇ ਦਰਮਿਆਨ ਇੱਕ ਵਾਰ ਫਿਰ ਤੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੀ ਗਰਮਾਹਟ ਦੀਆਂ ਖਬਰਾਂ ਭਾਰਤੀ ਮੀਡੀਆ ਜਤਾ ਰਿਹਾ। ਹਾਲਾਂਕਿ ਕਿੰਨੀ ਕੁ ਗਰਮਾਹਟ ਹੈ ਇਸ ਗੱਲ ਦੇ ਬਾਰੇ ਤਾਂ ਕੋਈ ਗਰੰਟੀ ਨਹੀਂ ਲਈ ਜਾ ਸਕਦੀ, ਕਿਉਂਕਿ ਮਾਰਕੋ ਰੂਬੀਓ ਦਾ ਭਾਰਤ ਦੌਰਾ ਜਿਹੜਾ ਇੱਕ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਭਾਰਤ ਅਮਰੀਕਾ ਰਿਸ਼ਤੇ ਤਾਂ ਹਾਲੇ ਸੁਧਾਰਨ ਦੇ ਲਈ ਕਿਸੇ ਵੀ ਦੇਸ਼ ਨੇ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ, ਪਰ ਉਸ ਤੋਂ ਬਾਅਦ ਮੱਧ ਪੂਰਬ ਦੇ ਵਿੱਚ ਜਿਹੜਾ ਇੱਕ ਅਮਰੀਕਾ ਦੀ ਤਰਫ ਤੋਂ ਪੰਗਾ ਛੇੜਿਆ ਗਿਆ। ਦਿੱਲੀ ਦੇ ਵਿੱਚ ਹੁਣ ਭਾਰਤ ਅਮਰੀਕਾ ਰਿਸ਼ਤਿਆਂ ਨੂੰ ਲੈ ਕੇ ਹੋਣ ਵਾਲੀ ਟ੍ਰੇਡ ਡੀਲ, ਕੁਆਡ ਸਮਝੌਤਾ, ਸਮੁੰਦਰੀ ਸੁਰੱਖਿਆ, ਹੋਰ ਬੜੇ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ। ਪਰ ਜਿਵੇਂ ਕਿ ਪਤਾ ਹੈ ਕਿ ਇਹ ਜ਼ਿਆਦਾਤਰ ਬੰਦ ਕਮਰਿਆਂ ਮੀਟਿੰਗ ਹੁੰਦੀਆਂ ਨੇ, ਪ੍ਰੈਸ ਦੇ ਵਿੱਚ ਕੁਝ ਇੱਕ ਜਾਣਕਾਰੀ ਚੁਣਿੰਦਾ ਜਾਣਕਾਰੀ ਹੀ ਦਿੱਤੀ ਜਾਂਦੀ ਹੈ। ਦਿੱਲੀ ਦੇ ਵਿੱਚ ਅਮਰੀਕਾ ਦੀ 250ਵੀਂ ਇੰਡੀਪੈਂਡੈਂਸ ਡੇ ਦਾ ਜਸ਼ਨ ਵੀ ਚੱਲ ਰਿਹਾ। ਮਾਰਕੋ ਰੂਬੀਓ ਇੱਥੇ ਮੌਜੂਦ ਸੀ। ਇਸ ਦਰਮਿਆਨ ਡੋਨਾਲਡ ਟਰੰਪ ਦੀ ਕਾਲ ਵੀ ਆਈ ਹੈ ਪ੍ਰਧਾਨ ਮੰਤਰੀ ਮੋਦੀ ਨੂੰ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦੇ ਨੇ, ਅਮਰੀਕਾ ਭਰੋਸਾ ਕਰਦਾ। ਇਸ ਦਰਮਿਆਨ ਅਮਰੀਕਾ ਦੇ ਰਾਜਦੂਤ ਸਰਜੀਓ ਗੌਰਡ ਨੇ ਲਾਈਵ ਕਾਲ ਦੇ ਜ਼ਰੀਏ ਡੋਨਾਲਡ ਟਰੰਪ ਨੂੰ ਜਿਹੜਾ ਭਾਰਤ ਦੇ ਵਿੱਚ 250ਵਾਂ ਸੁਤੰਤਰਤਾ ਦਿਹਾੜਾ ਚੱਲ ਰਿਹਾ ਉਸ ਦੇ ਨਾਲ ਜੁੜਿਆ। ਟਰੰਪ ਨੇ ਕਾਲ 'ਤੇ ਕਿਹਾ ਕਿ ਆਈ ਲਵ ਪ੍ਰਾਈਮ ਮਿਨਿਸਟਰ ਮੋਦੀ, ਉਹ ਚੰਗੇ ਨੇ, ਮੇਰੇ ਦੋਸਤ ਨੇ। ਮੈਂ ਤਾਂ ਕਹਿਣਾ ਚਾਹਾਂਗਾ ਕਿ ਤੁਸੀਂ ਲੋਕ ਵੀ ਬਹੁਤ ਚੰਗੇ ਹੋ। ਭਾਰਤ ਅਤੇ ਅਮਰੀਕਾ ਇੰਨੇ ਕਰੀਬ ਕਦੇ ਨਹੀਂ ਰਹੇ। ਭਾਰਤ ਮੇਰੇ ਉੱਤੇ ਅਤੇ ਸਾਡੇ ਦੇਸ਼ ਦੇ ਉੱਤੇ 100% ਭਰੋਸਾ ਕਰ ਸਕਦਾ। ਜੇਕਰ ਉਹਨਾਂ ਨੂੰ ਕਦੇ ਵੀ ਕੋਈ ਮਦਦ ਚਾਹੀਦੀ ਹੋਵੇ, ਉਹਨਾਂ ਨੂੰ ਪਤਾ ਹੈ ਕਿ ਕਾਲ ਕਿਹਨੂੰ ਕਰਨੀ ਹੈ, ਕਿੱਥੇ ਕਰਨੀ ਹੈ। ਅਸੀਂ ਕਰ ਵੀ ਰਹੇ ਹਾਂ ਚੰਗਾ, ਔਰ ਰਿਕਾਰਡ ਬਣਾ ਰਹੇ ਹਾਂ। ਸਾਡੀ ਅਰਥ ਵਿਵਸਥਾ ਰਿਕਾਰਡ ਪੱਧਰ ਦੇ ਉੱਤੇ ਹੈ, ਸਟਾਕ ਮਾਰਕੀਟ ਰਿਕਾਰਡ ਪੱਧਰ 'ਤੇ ਹੈ। ਇਸ ਕਰਕੇ ਮੈਂ ਮੋਦੀ ਦਾ ਇੱਕ ਵੱਡਾ ਪ੍ਰਸ਼ੰਸਕ ਹਾਂ। ਜ਼ਿਕਰਯੋਗ ਹੈ ਕਿ 23 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਵੀ ਹੋਈ ਸੀ। ਉਦੋਂ ਹੀ ਸਰਜੀਓ ਗੌਰਡ ਨੇ ਕਿਹਾ ਸੀ ਕਿ ਰੂਬੀਓ ਨੇ ਟਰੰਪ ਦੀ ਤਰਫ ਤੋਂ ਮੋਦੀ ਨੂੰ ਵਾਈਟ ਹਾਊਸ ਆਉਣ ਦੇ ਲਈ ਅਧਿਕਾਰਕ ਸੱਦਾ ਵੀ ਦਿੱਤਾ ਹੋਇਆ। ਬੇਸ਼ੱਕ ਅਮਰੀਕਾ ਭਾਰਤ ਨੂੰ ਸਾਥ ਦੇ ਦੇਵੇ ਜਾਂ ਗੱਲਾਂ ਗੱਲਾਂ 'ਚ ਕਹਿ ਦੇਵੇ, ਪਰ ਮੱਧ ਪੂਰਬ ਦੀ ਜੰਗ ਨੇ ਭਾਰਤ ਦੇ ਵਿੱਚ ਇੱਕ ਨੁਕਸਾਨ ਬਹੁਤ ਵੱਡਾ ਕੀਤਾ, ਉਹ ਹੈ ਫਿਊਲ ਦੇ ਪ੍ਰਾਈਸਿਸ, ਯਾਨੀ ਕਿ ਤੇਲ ਦੀਆਂ ਕੀਮਤਾਂ ਕੁਝ ਐਸੇ ਰਿਕਾਰਡ ਪੱਧਰ 'ਤੇ ਚਲੀ ਗਈਆਂ ਨੇ ਕਿ ਭਾਰਤੀਆਂ ਦੇ ਉੱਤੇ ਇਸ ਦੀ ਮਾਰ ਪੈ ਰਹੀ ਹੈ। ਇੰਨਾ ਕਾਫੀ ਨਹੀਂ ਸੀ ਕਿ ਆਇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ 2 ਹਫ਼ਤਿਆਂ 'ਚ ਹੁਣ 4ਵੀਂ ਵਾਰ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਇਹ 10 ਦਿਨਾਂ ਦੇ ਅੰਦਰ 4ਥਾ ਵਾਧਾ ਹੈ। ਇਸੇ ਵਾਧੇ ਦੇ ਨਾਲ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਕਿਤੇ ਪਾਰ ਜਾ ਚੁੱਕੀ ਹੈ। ਖ਼ਬਰ ਏਜੰਸੀ PTI ਦੇ ਮੁਤਾਬਕ ਤਾਂ 2.61 ਰੁਪਏ ਦਿੱਲੀ 'ਚ ਪੈਟਰੋਲ ਦੀ ਕੀਮਤਾਂ ਦੇ ਅੰਦਰ ਵਾਧਾ ਹੋਇਆ, ਔਰ ਡੀਜ਼ਲ ਦੀਆਂ ਕੀਮਤਾਂ 'ਚ ਵੀ 2.71 ਰੁਪਏ ਵਾਧਾ ਹੋਇਆ। ਸੋ ਦਿੱਲੀ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਹੁਣ 95 ਰੁਪਏ 20 ਪੈਸੇ ਪ੍ਰਤੀ ਲੀਟਰ ਜਾਂ ਇਸ ਤੋਂ ਉੱਪਰ ਹੋਣਗੀਆਂ। ਦਿੱਲੀ ਤੋਂ ਇਲਾਵਾ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 113 ਰੁਪਏ 51 ਪੈਸੇ ਪ੍ਰਤੀ ਲੀਟਰ ਹੋਣਗੀਆਂ, ਮੁੰਬਈ 'ਚ 111 ਰੁਪਏ 21 ਪੈਸੇ ਅਤੇ ਚੇਨਈ ਦੇ ਵਿੱਚ 107 ਰੁਪਏ 77 ਪੈਸੇ ਪੈਟਰੋਲ ਦੀਆਂ ਕੀਮਤਾਂ ਦੱਸੀਆਂ ਗਈਆਂ ਨੇ। ਸਿਆਸਤ ਦੇ ਨਾਲ ਜੁੜੀ ਖਬਰ, ਉੱਥੇ ਹੀ ਪੱਛਮ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ। ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਫਾਲਟਾ ਦੇ ਲੋਕਾਂ ਨੇ ਆਪਣੀ ਗੱਲ ਕਹਿ ਦਿੱਤੀ ਹੈ, ਲੋਕਤੰਤਰ ਜਿੱਤਿਆ, ਡਰਾਉਣ ਦੀ ਕੋਸ਼ਿਸ਼ ਜਿਹੜੀ ਸੀ ਉਹ ਹਾਰ ਗਈ ਹੈ। ਦੇਬਾਂਸ਼ੂ ਪਾਂਡਾ ਨੂੰ ਫਾਲਟਾ ਦੇ ਵਿੱਚ ਰਿਕਾਰਡ ਮਾਰਜਨ ਦੇ ਨਾਲ ਜਿੱਤਣ ਦੇ ਉੱਤੇ ਮੋਦੀ ਨੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਦਿਖਾਉਂਦਾ ਹੈ, ਦਰਸਾਉਂਦਾ ਹੈ ਕਿ ਪੱਛਮ ਬੰਗਾਲ ਦੇ ਲੋਕਾਂ ਦਾ ਭਾਜਪਾ ਦੇ ਉੱਤੇ ਮਜ਼ਬੂਤ ਭਰੋਸਾ ਹੈ। ਉਹਨਾਂ ਇਹ ਵੀ ਲਿਖਿਆ ਕਿ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੇ ਕਾਰਕੁਨਾਂ ਨੂੰ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ, ਉਹਨਾਂ ਨੇ ਚੰਗਾ ਕੰਮ ਕੀਤਾ, ਅਸੀਂ ਪੱਛਮ ਬੰਗਾਲ ਦੀ ਤਰੱਕੀ ਦੇ ਲਈ ਰਲ ਕੇ ਕੰਮ ਕਰਾਂਗੇ। ਦੱਸ ਦਈਏ ਕਿ ਭਾਜਪਾ ਦੇ ਦੇਬਾਂਸ਼ੂ ਪਾਂਡਾ ਨੂੰ 1 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਜਿੱਤ ਮਿਲੀ ਹੈ। ਉਹਨਾਂ ਨੇ 1,49,000 ਯਾਨੀ 71% ਵੋਟਾਂ ਹਾਸਲ ਕੀਤੀਆਂ ਨੇ। ਦੂਜੇ ਨੰਬਰ 'ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ CPM ਦੇ ਸ਼ੰਭੂਨਾਥ ਕੁਰਮੀ ਰਹੇ, ਜਿਨ੍ਹਾਂ ਨੂੰ 40,000 ਵੋਟਾਂ ਹੀ ਮਿਲੀਆਂ। ਕਾਂਗਰਸ ਇੱਥੋਂ ਤੀਜੇ ਨੰਬਰ 'ਤੇ ਰਹੀ, ਜਿਨ੍ਹਾਂ ਦੇ ਅਬਦੁਲ ਰਜ਼ਾਕ ਨੂੰ 1 ਲੱਖ ਵੋਟਾਂ ਹੀ ਮਿਲੀਆਂ, ਯਾਨੀ 4% ਦਾ ਸ਼ੇਅਰ ਸੀ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਹਾਂਗੀਰ ਖਾਨ ਦੇ ਨਾਂ ਦੇ ਉੱਤੇ ਵੀ 7783 ਵੋਟਾਂ ਪਈਆਂ। ਹਾਲਾਂਕਿ ਵੋਟਿੰਗ ਤੋਂ ਪਹਿਲਾਂ ਹੀ ਪ੍ਰਮੁੱਖ ਵਿਰੋਧੀ ਜਿਹੜੇ ਉਮੀਦਵਾਰ ਸੀ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਉਹ ਚੋਣ ਮੈਦਾਨ ਦੇ ਵਿੱਚੋਂ ਹਟ ਗਏ ਸੀ। ਉਹਨਾਂ ਨੇ ਇਹ ਐਲਾਨ ਕੀਤਾ ਸੀ। ਆਖਰੀ ਖਬਰ ਪੰਜਾਬ ਦੇ ਨਾਲ ਜੁੜੀ, ਜਿੱਥੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਅਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਛੱਡਣ ਦੇ 3 ਦਿਨ ਬਾਅਦ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ MP ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਵੀਕਐਂਡ ਦੇ ਦਰਮਿਆਨ ਅਯਾਲੀ ਦੇ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਕਈ ਆਗੂਆਂ ਦੇ ਨਾਲ ਉੱਥੇ ਪਹੁੰਚੇ। ਤਰਸੇਮ ਸਿੰਘ ਮਨਪ੍ਰੀਤ ਸਿੰਘ ਅਯਾਲੀ ਦੇ ਕੋਲ ਅੰਮ੍ਰਿਤਪਾਲ ਸਿੰਘ ਦਾ ਸੁਨੇਹਾ ਲੈ ਕੇ ਗਏ ਸੀ। ਅੰਮ੍ਰਿਤਪਾਲ ਸਿੰਘ ਫਿਲਹਾਲ MP ਚੁਣਿਆ ਤਾਂ ਗਿਆ, ਪਰ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਦੋਂ ਤੋਂ ਚੋਣਾਂ ਹੋਈਆਂ ਨੇ। ਮਨਪ੍ਰੀਤ ਅਯਾਲੀ ਦੇ ਮੁਤਾਬਕ ਤਰਸੇਮ ਸਿੰਘ ਅੰਮ੍ਰਿਤਪਾਲ ਦਾ ਇਹੀ ਸੁਨੇਹਾ ਲੈ ਕੇ ਆਏ ਨੇ ਕਿ ਉਹਨਾਂ ਦੇ ਨਾਲ ਉਤਰਿਆ ਜਾਵੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 117 ਉਮੀਦਵਾਰਾਂ 'ਚੋਂ 3 ਵਿਧਾਇਕ ਹੀ ਜਿੱਤੇ ਸੀ, ਉਹਨਾਂ 'ਚੋਂ ਮਨਪ੍ਰੀਤ ਅਯਾਲੀ ਵੀ ਇੱਕ ਸੀ। ਅਪ੍ਰੈਲ 2026 'ਚ ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਗੱਠਜੋੜ ਤੋਂ ਪਹਿਲਾਂ 6 ਮੈਂਬਰੀ ਤਾਲਮੇਲ ਕਮੇਟੀ ਬਣਾਈ ਸੀ, ਜਿਸ ਦੇ ਵਿੱਚ ਦੋਵਾਂ ਧਿਰਾਂ ਦੇ ਕੰਮ ਨੂੰ ਸਾਂਝੇ ਤੌਰ 'ਤੇ ਲਾਗੂ ਕਰਨਾ ਸੀ। ਮਨਪ੍ਰੀਤ ਅਯਾਲੀ ਨੂੰ ਇਸੇ ਕਮੇਟੀ ਦਾ ਕਨਵੀਨਰ ਵੀ ਬਣਾਇਆ ਗਿਆ ਸੀ। ਅਯਾਲੀ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ। ਹੁਣ ਭਵਿੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਨਾ ਜਾਣ ਦਾ ਐਲਾਨ ਵੀ ਕੀਤਾ। ਸਿਆਸਤ ਦੀ ਜੋੜ ਤੋੜ ਹੈ, ਸਿਆਸਤਦਾਨਾਂ ਦੇ ਉੱਤੇ ਹੁਣ ਕੀ ਭਰੋਸਾ ਕੀਤਾ ਜਾਵੇ। ਖਬਰਾਂ ਆਸਟ੍ਰੇਲੀਆ ਵਾਲੇ ਪਾਸਿਓਂ, ਜਿੱਥੇ ਹੁਣ ਇੰਡੀਪੈਂਡੈਂਟ ਉਮੀਦਵਾਰ, ਜਿਨ੍ਹਾਂ ਨੂੰ ਆਸਟ੍ਰੇਲੀਆ 'ਚ ਇੰਡੀਪੈਂਡੈਂਟ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਹ ਕਿਸੇ ਇੱਕ ਧੜੇ, ਕਿਸੇ ਇੱਕ ਪਾਰਟੀ ਦੇ ਨਾਲ ਜੁੜੇ ਨਹੀਂ ਸੀ ਹੁੰਦੇ, ਪਰ ਹੁਣ ਇੰਡੀਪੈਂਡੈਂਟ ਦੀ ਵੀ ਇੱਕ ਪਾਰਟੀ ਹੋਏਗੀ, ਯਾਨੀ ਕਿ ਇੰਡੀਪੈਂਡੈਂਟ ਨਹੀਂ ਹੋਣਗੇ। ਇਸ ਕਿਸਮ ਦੇ ਦਾਅਵੇ ਆਸਟ੍ਰੇਲੀਆਈ ਅਖਬਾਰਾਂ, TV ਚੈਨਲਾਂ ਦੇ ਉੱਤੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਦੋ ਉਮੀਦਵਾਰ, ਜਿਹੜੇ ਉਮੀਦਵਾਰ ਤਾਂ ਨਹੀਂ ਕਹਿ ਸਕਦੇ, ਦੋ MP ਜਿਹੜੇ ਇੰਡੀਪੈਂਡੈਂਟ ਨੇ, ਸੁਤੰਤਰ ਨੇ, ਜ਼ੈਲੀ ਸਟੈਗਲ ਅਤੇ ਅਲਜੀਰਾ ਸਪੈਂਡਰ, ਦੋਹਾਂ ਨੇ ਗੱਲਬਾਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇੱਕ ਇੰਡੀਪੈਂਡੈਂਟ ਦੀ ਮੇਜਰ ਪਾਰਟੀ ਬਣਾਉਣਾ ਚਾਹੁੰਦੇ ਨੇ, ਤਾਂ ਕਿ ਜਿਹੜੇ ਵੋਟਰਸ ਨੇ, ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਲੇਬਰ ਤੋਂ ਬਾਅਦ ਕੋਈ ਵਿਕਲਪ ਨਹੀਂ ਹੈ, ਲਿਬਰਲ ਨੈਸ਼ਨਲ ਗੱਠਜੋੜ ਨੂੰ ਉਹ ਮਜ਼ਬੂਤ ਨਹੀਂ ਸਮਝਦੇ, ਤਾਂ ਘੱਟੋ ਘੱਟ ਵਨ ਨੇਸ਼ਨ ਦੇ ਖਾਤੇ ਦੇ ਵਿੱਚ ਨਾ ਜਾਣ। ਉਹਨਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਵਨ ਨੇਸ਼ਨ ਕਿਸ ਤਰੀਕੇ ਦੇ ਨਾਲ ਦੇਸ਼ ਦਾ ਨੁਕਸਾਨ ਕਰ ਸਕਦੀ ਹੈ। ਜ਼ੈਲੀ ਸਟੈਗਲ ਨੇ ਅਲਜੀਰਾ ਸਪੈਂਡਰ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਗੱਲ ਮੀਡੀਆ ਨੂੰ ਕਹੀ। ਇਸ ਦਰਮਿਆਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਇਹ ਬਿਆਨ ਸਾਹਮਣੇ ਆਉਂਦਾ ਹੈ ਕਿ ਇਹ ਚੰਗਾ ਹੋਏਗਾ ਕਿ ਜੇਕਰ ਜਿੰਨੇ ਵੀ ਇੰਡੀਪੈਂਡੈਂਟਸ ਨੇ ਉਹ ਆਪਣੀ ਇੱਕ ਰਲ ਕੇ ਪਾਰਟੀ ਬਣਾ ਲੈਣ। ਹੋ ਸਕਦਾ ਹੈ ਕਿ ਦੇਸ਼ ਦੇ ਵਿੱਚ ਆਜ਼ਾਦ ਉਮੀਦਵਾਰ ਜਾਂ ਜਿਹੜੀ ਇੱਕ ਸੁਤੰਤਰ ਤੌਰ ਦੇ ਉੱਤੇ ਰਾਜਨੀਤੀ ਹੁੰਦੀ ਹੈ ਉਸਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਵੀ ਹੋਵੇ, ਪਰ ਇਹ ਫਾਇਦਾ ਦੇਵੇਗਾ ਜਾਂ ਨੁਕਸਾਨ ਪਹੁੰਚਾਏਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਫੈਡਰਲ ਚੋਣਾਂ ਦੇ ਅੰਦਰ ਪਤਾ ਚੱਲ ਸਕੇਗਾ। ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ACT ਤੋਂ ਜਿਹੜੇ ਇੰਡੀਪੈਂਡੈਂਟ ਨੇ ਡੈਵਿਡ ਪੈਕਾਕ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਗੱਲਬਾਤ ਹੋ ਰਹੀ ਹੈ। ਹਾਲਾਂਕਿ ਜਿਹੜੇ ਡੈਵਿਡ ਪੈਕਾਕ ਨੇ ਉਹ ਕਾਫੀ ਜ਼ਿਆਦਾ ਧੁਰ ਦੱਖਣ ਪੰਥੀ ਵਿਚਾਰਧਾਰਾ ਦੇ ਵੱਲ ਪ੍ਰਭਾਵਿਤ ਨੇ ਅਤੇ ਹੋ ਸਕਦਾ ਹੈ ਕਿ ਉਹ ਵਨ ਨੇਸ਼ਨ ਦੇ ਨਾਲ ਕਿਸੇ ਤਰੀਕੇ ਦਾ ਸਮਝੌਤਾ ਕਰ ਲੈਣ। ਦੱਸ ਦਈਏ ਕਿ ਰੈੱਡ ਬ੍ਰਿਜ ਨਾਂ ਦੇ ਅਦਾਰੇ ਦੀ ਤਰਫ ਤੋਂ ਇਸ ਵੀਕਐਂਡ ਦੇ ਦਰਮਿਆਨ ਇੱਕ ਸਰਵੇ ਪ੍ਰਕਾਸ਼ਿਤ ਕੀਤਾ ਗਿਆ ਸੀ, ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਨਾਲ ਸਾਂਝਾ ਕੀਤਾ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਸਰਕਾਰ ਤਾਂ ਲੇਬਰ ਪਾਰਟੀ ਜਿਵੇਂ ਤਿਵੇਂ ਬਣਾ ਲਏਗੀ, ਪਰ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਜਿਹੜਾ ਉਹ ਕਮਜ਼ੋਰ ਪੈ ਜਾਏਗਾ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਵਰਗੀ ਮਾਈਨਰ ਪਾਰਟੀ ਜਿਹੜੀ ਉਹ ਘੱਟੋ ਘੱਟ 50 ਤੋਂ 55 ਸੀਟਾਂ ਲੋਅਰ ਹਾਊਸ ਦੇ ਵਿੱਚ ਜਿੱਤ ਕੇ ਲਿਜਾ ਸਕਦੀ ਹੈ ਅਤੇ ਪ੍ਰਮੁੱਖ ਵਿਰੋਧੀ ਧਿਰ ਬਣਨ ਦਾ ਦਾਅਵਾ ਵੀ ਪੇਸ਼ ਕਰ ਸਕਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਅਹਿਮ ਤਰੀਨ ਖਬਰਾਂ, ਜਿੱਥੇ ਬੰਡਾਏ ਹਮਲੇ ਦੇ ਨਾਲ ਜੁੜੀ ਖਬਰ ਅਤੇ ਡੈਜ਼ੀ ਫਰੀਮੈਨ ਦੇ ਨਾਲ ਜੁੜੀ। ਪਹਿਲੀ ਖਬਰ ਬੰਡਾਏ ਬੀਚ ਦੇ ਉੱਤੇ ਹੋਏ ਕਤਲੇਆਮ ਦੇ ਨਾਲ ਜੁੜੀ ਖਬਰ, ਜਿਸ ਦੇ ਵਿੱਚ ਹੁਣ ਜਿਹੜੀ ਰਾਇਲ ਕਮਿਸ਼ਨ ਦੀ ਸੁਣਵਾਈ ਚੱਲ ਰਹੀ ਹੈ ਉਸ ਦੇ ਵੀ ਅੱਜ ਦੇ ਦਿਨ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਵਿੱਚ ਅੱਜ ਦੇ ਦਿਨ ਸਵੇਰ ਵੇਲੇ ਇਹ ਗੱਲ ਕਹੀ ਗਈ ਕਿ ਜਦੋਂ ਪਿਛਲੇ ਵਰੇ 14 ਦਸੰਬਰ ਨੂੰ ਇਹ ਇੱਕ ਵੱਡਾ ਹਮਲਾ ਹੋਇਆ ਸੀ, 15 ਲੋਕ ਮਾਰੇ ਗਏ ਸੀ। ਇਸ ਹਮਲੇ ਦੇ ਬਾਰੇ ਰਾਇਲ ਕਮਿਸ਼ਨ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਉਂਕਿ ਅੱਜ ਪਹਿਲਾ ਗਵਾਹ ਵੀ ਪੇਸ਼ ਕੀਤਾ ਗਿਆ, ਜੂਇਸ਼ ਕਮਿਊਨਿਟੀ ਤੋਂ ਵੀ ਕੁਝ ਲੋਕ ਪੇਸ਼ ਹੋਏ ਨੇ, ਅਤੇ ਰਾਇਲ ਕਮਿਸ਼ਨ ਦੇ ਸਾਹਮਣੇ ਦੱਸਿਆ ਗਿਆ ਕਿ ਜਿਹੜਾ ਚਨੁੱਕਾ ਫੈਸਟੀਵਲ ਉਸ ਦਿਨ ਮਨਾਇਆ ਜਾ ਰਿਹਾ ਸੀ ਸਮੁੰਦਰ ਦੇ ਕੱਢੇ ਦੇ ਉੱਤੇ, ਅਤੇ ਜਦੋਂ ਦੋ ਬੰਦੂਕਧਾਰੀਆਂ ਨੇ ਸਾਜਿਦ ਅਕਰਮ ਅਤੇ ਨਾਵਿਦ ਅਕਰਮ ਜਿਹੜੇ ਪਿਓ ਪੁੱਤ ਸੀ ਉਹਨਾਂ ਨੇ ਆ ਕੇ ਉੱਥੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਅਤੇ ਕਾਊਂਟਰ ਟੈਰਰਿਜ਼ਮ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਇਸ ਹਮਲੇ ਦੇ ਬਾਰੇ ਜਾਂ ਇਹਨਾਂ ਹਮਲਾਵਰਾਂ ਦੇ ਬਾਰੇ ਕਿੰਨਾ ਕੁ ਪਤਾ ਸੀ, ਕੀ ਕੋਈ ਇਨਪੁੱਟ ਸੀ, ਉਸ ਨੂੰ ਲੈ ਕੇ ਇਹ ਸੁਣਵਾਈ ਹੁਣ ਸ਼ੁਰੂ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਐਨ ਐਸ ਡਬਲਿਊ ਪੁਲਿਸ ਨੇ ਇਸ ਨੂੰ ਟੀਅਰ 1 ਸਿਕਿਉਰਿਟੀ ਰਿਸਕ ਦੇ ਵਿੱਚ ਇਸ ਇਵੈਂਟ ਨੂੰ ਰੱਖਿਆ ਸੀ। ਆਮ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਦੇ ਹੋਰ ਜਿੰਨੇ ਵੀ ਇਵੈਂਟ ਹੋਏ ਸੀ ਸਪਤੰਬਰ ਅਤੇ ਅਕਤੂਬਰ 2025 ਦੇ ਦਰਮਿਆਨ, ਉਹਨਾਂ ਨੂੰ ਵੀ ਟੀਅਰ 1 ਕੈਟਾਗਰੀ, ਹਾਲਾਂਕਿ ਇੱਕ ਦੋ ਇਵੈਂਟ ਜਿਹੜੇ ਸੀ ਉਹ ਦੀ ਟੀਅਰ 3 ਕੈਟਾਗਰੀ ਦੇ ਸੀ, ਜਿਹਨੂੰ ਹਾਈਐਸਟ ਸਿਕਿਉਰਿਟੀ ਲੈਵਲ ਜਾਂ ਹਾਈਐਸਟ ਥਰੈਟ ਲੈਵਲ ਵੀ ਕਹਿ ਲਿਆ ਜਾਂਦਾ। ਟੀਅਰ 3 ਜਿਹੜਾ ਉਹ ਕਾਊਂਟਰ ਟੈਰਰਿਜ਼ਮ ਦੇ ਨਾਲ ਵੀ ਜੁੜਿਆ ਹੁੰਦਾ ਹੈ, ਪਰ ਜਿਹੜਾ ਹਨੁੱਕਾ ਫੈਸਟੀਵਲ ਹੋਇਆ ਸੀ ਉਸਨੂੰ ਟੀਅਰ 1 ਕੈਟਾਗਰੀ ਦੇ ਵਿੱਚ ਹੀ ਪੁਲਿਸ ਨੇ ਰੱਖਿਆ ਅਤੇ ਪੁਲਿਸ ਨੂੰ ਲੱਗਿਆ ਕਿ ਇਸ ਹਮਲੇ ਦੇ ਇੱਥੇ ਹਮਲਾ ਹੋਣ ਦੀ ਕੋਈ ਐਡੀ ਖਾਸ ਸੰਭਾਵਨਾ ਨਹੀਂ ਬਣਦੀ ਅਤੇ ਪੁਲਿਸ ਦੀ ਜਿੰਨੀ ਨਫ਼ਰੀ ਮੌਜੂਦ ਆ ਉਹ ਕਾਫ਼ੀ ਹੈ ਜੇ ਕਿਸੇ ਕਿਸਮ ਦਾ ਕੋਈ ਹੁੜਦੰਗ ਹੁੰਦਾ ਹੈ ਤਾਂ। ਦੂਜੀ ਖਬਰ ਡੇਜ਼ੀ ਫਰੀਮੈਨ ਦੇ ਨਾਲ ਜੁੜੀ ਹੋਈ, ਦੱਸਦੀ ਹੈ ਉਹ ਸ਼ਖਸ ਜਿਹੜਾ ਕਿ ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰਕੇ ਕਈ ਮਹੀਨਿਆਂ ਤੱਕ ਫਰਾਰ ਰਿਹਾ ਸੀ। ਵਿਕਟੋਰੀਅਨ ਕੋਰਨਰ ਦੀ ਤਰਫ ਤੋਂ ਹੁਣ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਅਫਸਰ ਵਾਰਡ ਐਮ ਡੀ ਵਾਟ ਹੋਟਾਟ ਅਤੇ ਨੀਲ ਥੋਮਸਨ ਦੋਹਾਂ ਦੇ ਮਾਮਲੇ ਦੇ ਵਿੱਚ ਡੇਜ਼ੀ ਫਰੀਮੈਨ ਨੇ ਜੋ ਵੀ ਉਸ ਵਕਤ ਉਸ ਦਿਨ ਕੀਤਾ ਉਸ ਨੂੰ ਲੈ ਕੇ ਬਹੁਤ ਸਾਰੇ ਸਬੂਤ, ਬਹੁਤ ਸਾਰੇ ਪੱਖ ਜਿਹੜੇ ਨੇ ਉਹ ਰੱਖੇ ਗਏ ਨੇ। ਅਦਾਲਤ ਨੇ ਇਹ ਵੀ ਸੁਣਿਆ ਕਿ ਡੇਜ਼ੀ ਫਰੀਮੈਨ ਨੇ ਉਸ ਵਕਤ ਉਸ ਬੱਸ ਦੇ ਵਿੱਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬੱਸ ਦੇ ਉੱਤੇ ਪੁਲਿਸ ਛਾਪੇਮਾਰੀ ਕਰਨ ਆਈ ਸੀ। ਸੁਪਰੀਮ ਕੋਰਟ ਦੇ ਵਿੱਚ ਪੁਲਿਸ ਨੇ ਇਹ ਵੀ ਜਾਣਕਾਰੀ ਆਪਣੇ ਬਿਆਨ ਦੇ ਵਿੱਚ ਦਿੱਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਸੀਨੀਅਰ ਕਾਂਸਟੇਬਲ ਜਿਹੜੇ ਸੀ ਨੀਲ ਥੋਮਸਨ ਉਸਨੇ ਜਿਹੜੀ ਬੱਸ ਦੀ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ ਕਿਉਂਕਿ ਜਿਹੜਾ ਡੇਜ਼ੀ ਫਰੀਮੈਨ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਕਿਸੇ ਘਰ 'ਚ ਨਹੀਂ ਬਲਕਿ ਇੱਕ ਕੈਰਾਵੈਨ ਨੁਮਾ ਬੱਸ ਦੇ ਵਿੱਚ ਰਹਿੰਦਾ ਸੀ। ਇਸ ਦਰਮਿਆਨ ਪੁਲਿਸ ਨੇ ਉਸਨੂੰ ਆਵਾਜ਼ ਵੀ ਮਾਰੀ ਉੱਚੀ ਕਿ ਦਰਵਾਜ਼ਾ ਖੋਲ੍ਹੋ ਅਤੇ ਉਸਨੇ ਅੰਗਰੇਜ਼ੀ 'ਚ ਗਾਲਾਂ ਗੁਲਾਂ ਕੱਢਦਿਆਂ ਹੋਇਆ ਉਹਨਾਂ ਨੂੰ ਕਿਹਾ ਵੀ ਕਿ ਦਰਵਾਜ਼ਾ ਖੋਲ੍ਹ ਦਿਆਂਗੇ। ਪੁਲਿਸ ਅਫਸਰ ਨੇ ਇਹ ਵੀ ਪੁੱਛਿਆ ਕਿ ਕੀ ਤੁਸੀਂ ਅੰਦਰ ਹੀ ਹੋ। ਐਮੀਲੀਆ ਫਰੀਮੈਨ ਜਿਹੜੀ ਕਿ ਡੇਜ਼ੀ ਦੀ ਪਤਨੀ ਸੀ ਉਸਨੇ ਕਿਹਾ ਹਾਂ ਅਸੀਂ ਹਾਂ। ਡੇਜ਼ੀ ਫਰੀਮੈਨ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਰ ਪਹਿਲਾਂ ਇੱਥੋਂ ਨਿਕਲੋ ਅਤੇ ਇੱਥੋਂ ਬਾਹਰ ਹੋਵੋ ਜਾਂ ਇੱਥੋਂ ਪਿੱਛੇ ਹਟੋ ਅਤੇ ਫਿਰ ਤੁਹਾਡੇ ਨਾਲ ਗੱਲ ਕੀਤੀ ਜਾਏਗੀ। ਬਾਅਦ ਦੇ ਵਿੱਚ ਹਾਲਾਂਕਿ ਡੇਜ਼ੀ ਫਰੀਮੈਨ ਨੇ ਉਸ ਬੱਸ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਨਕਾਰ ਵੀ ਕੀਤਾ ਸੀ। ਪੁਲਿਸ ਨੇ ਡੇਜ਼ੀ ਫਰੀਮੈਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਸਾਹਮਣਾ ਕਿਵੇਂ ਕੀਤਾ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਉਸ ਦਿਨ ਡੇਜ਼ੀ ਦੀ ਛਾਪੇਮਾਰੀ ਕਰਨ ਦੇ ਲਈ ਜਾਂ ਉਸ ਤੋਂ ਪੁੱਛ ਪੜਤਾਲ ਕਰਨ ਦੇ ਲਈ ਇਸ ਕਰਕੇ ਗਈ ਸੀ ਕਿਉਂਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉਸਦੇ ਕੋਲ ਚਾਈਲਡ ਸੈਕਸ਼ੁਅਲ ਅਸੋਲਟ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਟੀਰੀਅਲ ਨੇ, ਸੈਂਕੜਿਆਂ ਫਾਈਲਾਂ ਪੁਲਿਸ ਨੇ ਹਾਲਾਂਕਿ ਬਾਅਦ ਦੇ ਵਿੱਚ ਜ਼ਬਤ ਵੀ ਕਰ ਲਈਆਂ ਪਰ ਪੁਲਿਸ ਜਿਹੜੀ ਸੀ ਇਸੇ ਦੇ ਲਈ 26 ਅਗਸਤ 2025 ਨੂੰ ਜਦੋਂ ਇਹ ਸ਼ੂਟਿੰਗ ਹੋਈ ਸੀ ਉਸ ਦਿਨ ਇਸ ਇਲਾਕੇ ਦੇ ਵਿੱਚ ਪੋਰਪੰਕਾ ਨਾਮ ਦਾ ਇਲਾਕਾ ਜਿਹੜਾ ਵਿਕਟੋਰੀਆ ਦਾ ਉੱਥੇ ਰੇਨਾਰ ਟਰੈਕ ਦੇ ਕੋਲ ਪਹੁੰਚੀ ਸੀ ਔਰ ਇਸ ਦਰਮਿਆਨ ਪੁਲਿਸ ਦੀ ਪਾਰਟੀ ਜਿਹੜੀ ਸੀ ਉਹ ਲਗਭਗ 10 ਕਰਮਚਾਰੀਆਂ ਦੀ ਸੀ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਜਿਹੜੇ ਪੁਲਿਸ ਕਰਮਚਾਰੀ ਸੀ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸੀ ਉਹ ਗੱਡੀ ਦੇ ਵਿੱਚ ਬੈਠ ਕੇ ਅੱਗੇ ਚਲੇ ਗਏ, 5 ਦੇ ਕਰੀਬ 3 ਜਿਹੜੇ ਸੀ ਉਹ ਪ੍ਰੋਪਰਟੀ ਦੇ ਆਲੇ ਦੁਆਲੇ ਪੜਤਾਲ ਕਰਨ ਲੱਗੇ ਜਦਕਿ 2 ਜਿਨ੍ਹਾਂ ਦੇ ਵਿੱਚ ਨੀਲ ਥੋਮਸਨ ਅਤੇ ਵਾਰਡ ਐਮ ਡੀ ਵਾਟ ਇਹ ਜਿਹੜੇ ਸੀ ਇਹ ਬੱਸ ਦੇ ਕੋਲ ਹੀ ਰਹਿ ਗਏ ਸੀ ਤਾਂ ਕਿ ਡੇਜ਼ੀ ਤੋਂ ਪੁੱਛ ਪੜਤਾਲ ਕੀਤੀ ਜਾਵੇ ਜਦੋਂ ਉਸਨੇ ਗੋਲੀਆਂ ਮਾਰ ਦਿੱਤੀਆਂ ਇਹਨਾਂ ਪੁਲਿਸ ਅਫਸਰਾਂ ਦੇ ਉੱਤੇ। ਅੰਨੇਵਾਹ ਗੋਲੀਆਂ ਮਾਰ ਕੇ ਉਹਨਾਂ ਨੂੰ ਹਲਾਕ ਕਰਕੇ ਉੱਥੋਂ ਉਹ ਫਰਾਰ ਹੋ ਗਿਆ ਸੀ। ਉੱਥੇ ਪੁਲਿਸ ਦੇ ਨਾਲ ਜਿਹੜੇ ਤਸ਼ੱਦਦ ਵੀ ਹੋ ਜਾਂਦੇ ਨੇ। ਪਰਥ ਹਵਾਈ ਅੱਡੇ ਦੇ ਉੱਤੇ ਇੱਕ ਪੁਲਿਸ ਅਫਸਰ ਦੇ ਉੱਤੇ ਇੱਕ ਵਿਅਕਤੀ ਨੇ ਥੁੱਕ ਵੀ ਦਿੱਤਾ। ਬਰੂਮ ਦਾ ਰਹਿਣ ਵਾਲਾ ਇਹ 54 ਸਾਲਾ ਵਿਅਕਤੀ ਜਦੋਂ ਟਰਮੀਨਲ 3 ਦੇ ਉੱਤੇ ਏਅਰਪੋਰਟ ਪਹੁੰਚਿਆ, ਪਿਛਲੇ ਮਹੀਨੇ ਦੀ ਗੱਲ ਹੈ, ਅਤੇ ਉਹ ਇੱਕ ਮਹਿਲਾ ਦੇ ਉੱਤੇ ਚਿੱਲਾ ਰਿਹਾ ਸੀ। ਪੁਲਿਸ ਇਸ ਦਰਮਿਆਨ ਉਸ ਮਹਿਲਾ ਦੇ ਕੋਲ ਗਈ ਅਤੇ ਉਸਦੇ ਨਾਲ ਗੱਲਬਾਤ ਕੀਤੀ ਅਤੇ ਇਸ ਵਿਅਕਤੀ ਨੂੰ ਮਹਿਲਾ ਤੋਂ ਦੂਰ ਹੋਣ ਦੇ ਲਈ ਕਿਹਾ ਗਿਆ। ਇਸ ਦਰਮਿਆਨ ਇਸ ਵਿਅਕਤੀ ਨੇ ਪੁਲਿਸ ਕਰਮਚਾਰੀ ਦੇ ਉੱਤੇ ਥੁੱਕਿਆ, ਮਗਰੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰਥ ਵਾਚ ਹਾਊਸ ਲਿਜਾਇਆ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਵਿਅਕਤੀ ਦੇ ਉੱਤੇ ਇੱਕ ਦੋਸ਼ ਆਇਦ ਕਰ ਲਿਆ ਅਤੇ ਇਸ ਕਥਿਤ ਮੁਲਜ਼ਮ ਨੂੰ ਪੁਲਿਸ ਮੁਲਾਜ਼ਮ ਜਿਹੜਾ ਡਿਊਟੀ ਦੇ ਉੱਤੇ ਉਸਦੇ ਨਾਲ ਜਿਨਸੀ ਬਦਸਲੂਕੀ ਕਰਨ, ਗੱਲਬਾਤ ਕਰਨ, ਉਸਦੀ ਇਨਕੁਆਇਰੀ ਦੇ ਵਿੱਚ ਅੜਿੱਕਾ ਪਾਉਣ ਅਤੇ ਥੁੱਕਣ ਦੇ ਮਾਮਲੇ 'ਚ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ $6,000 ਦਾ ਜੁਰਮਾਨਾ ਜਾਂ ਦੋਵੇਂ ਵੀ ਦਿੱਤੇ ਜਾ ਸਕਦੇ ਨੇ। ਉੱਥੇ ਹੀ ਡੈਪਟੀਰੀਆ ਦੇ ਨਾਲ ਜੁੜੀ ਇੱਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ। ਨੌਰਦਰਨ ਟੈਰੀਟਰੀ ਦੇ ਵਿੱਚ ਇਸ ਇੱਕ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਿਹਦਾ ਕਿ 60 ਸਾਲ ਦਾ ਵਿਅਕਤੀ ਸੀ। ਐਲਿਸ ਸਪ੍ਰਿੰਗ ਹਸਪਤਾਲ ਦੇ ਵਿੱਚ ਇਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ ਨੌਰਦਰਨ ਟੈਰੀਟਰੀ ਦੇ ਵਿੱਚ ਇਸੇ ਇੱਕ ਮਹੀਨੇ ਦੇ ਅੰਦਰ ਡੈਪਟੀਰੀਆ ਦੇ ਨਾਲ ਜੁੜੀ ਇਹ ਦੂਸਰੀ ਮੌਤ ਹੈ। ਡੈਪਟੀਰੀਆ ਦੇ ਲਗਭਗ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਕਿਤੇ ਜਾ ਕੇ ਇਸ ਕਿਸਮ ਦੇ ਨਾਲ ਘਾਤਕ ਕੇਸ ਸਾਹਮਣੇ ਆਉਣ ਲੱਗੇ ਨੇ। ਦੱਸ ਦਈਏ ਕਿ ਪਹਿਲੀ ਵਾਰ 1990 ਦੇ ਵਿੱਚ ਡੈਪਟੀਰੀਆ ਦਾ ਰਿਕਾਰਡ ਰੱਖਣਾ ਨੌਰਦਰਨ ਟੈਰੀਟਰੀ ਆਸਟ੍ਰੇਲੀਆ ਦੇ ਵਿੱਚੋਂ ਸ਼ੁਰੂ ਹੋਇਆ ਸੀ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਡੈਪਟੀਰੀਆ ਦੇ ਨਾਲ ਜੁੜੇ ਕੇਸ ਜਿਹੜੇ ਕਾਫ਼ੀ ਹੱਦ ਤੱਕ ਵਧੇ ਨੇ, ਨਾ ਸਿਰਫ ਵੈਸਟਰਨ ਆਸਟ੍ਰੇਲੀਆ ਬਲਕਿ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਇਹ ਕੇਸ ਸਾਹਮਣੇ ਆ ਰਹੇ ਨੇ। ਹੁਣ ਤੱਕ 242 ਕੇਸ CDC ਯਾਨੀ ਕਿ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਤਰਫ ਤੋਂ ਨੋਟ ਕੀਤੇ ਜਾ ਚੁੱਕੇ ਨੇ। IPL ਦੇ ਨਾਲ ਜੁੜੀਆਂ ਖਬਰਾਂ ਅਤੇ ਹੋਰਨਾਂ ਖਬਰਾਂ ਦੇ ਲਈ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜੁੜ ਸਕਦੇ ਹੋ, ਜਿੱਥੋਂ ਜਾ ਕੇ ਤੁਹਾਨੂੰ ਵਧੇਰੇ ਵਿਸਤਾਰ ਖਬਰਾਂ ਦੇ ਸਕਦੇ ਹਾਂ। ਪਰ IPL ਤੋਂ ਵੱਖਰੀ ਇੱਕ ਖਬਰ IPL ਦੇ ਹੀ ਖਿਡਾਰੀਆਂ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਅਨ ਕ੍ਰਿਕਟਰ ਟ੍ਰੈਵਿਸ ਹੈੱਡ ਅਤੇ ਉਸ ਦੀ ਪਤਨੀ ਜੈਸਿਕਾ ਨੂੰ ਔਨਲਾਈਨ ਟ੍ਰੋਲਿੰਗ ਦਾ ਭਾਰਤ ਦੇ ਵਿੱਚ ਖਾਸ ਤੌਰ 'ਤੇ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ IPL ਦੇ ਇੱਕ ਮੈਚ ਦੇ ਦਰਮਿਆਨ ਹੈਦਰਾਬਾਦ ਅਤੇ ਬੈਂਗਲੁਰੂ ਦਾ ਮੈਚ ਸੀ, ਜਦੋਂ ਟ੍ਰੈਵਿਸ ਹੈੱਡ ਅਤੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੇ ਦਰਮਿਆਨ ਵਿਵਾਦ ਹੋ ਗਿਆ। ਕਿਸ ਗੱਲ ਨੂੰ ਲੈ ਕੇ ਸੀ ਇਹ ਤਾਂ ਨਹੀਂ ਪਤਾ ਚੱਲਿਆ। ਦਰਅਸਲ ਸ਼ੁੱਕਰਵਾਰ ਰਾਤ ਹੈਦਰਾਬਾਦ 'ਚ ਖੇਡੇ ਗਏ ਸਨਰਾਈਜ਼ਰ ਹੈਦਰਾਬਾਦ ਅਤੇ ਰਾਇਲ ਚੈਲੇਂਜਰ ਬੈਂਗਲੁਰੂ ਦੀ ਟੀਮਾਂ ਸਾਹਮਣੇ ਸੀ। ਇਸ ਮੈਚ ਦੇ ਦਰਮਿਆਨ ਕੋਹਲੀ ਨੇ ਹੈੱਡ ਦੇ ਕਈ ਵਾਰ ਇਸ਼ਾਰੇ ਕੀਤੇ, ਜਦੋਂ ਮੈਚ ਖਤਮ ਹੋਇਆ ਤਾਂ ਹੈੱਡ ਨੇ ਹੱਥ ਮਿਲਾਉਣ ਦੇ ਲਈ ਹੱਥ ਅੱਗੇ ਵਧਾਇਆ, ਪਰ ਕੋਹਲੀ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਸ ਵਾਕਏ ਤੋਂ ਬਾਅਦ ਕੋਹਲੀ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਵਿਸ ਹੈੱਡ ਦੇ ਉੱਤੇ ਬੋਲਣਾ ਸ਼ੁਰੂ ਕਰ ਦਿੱਤਾ। ਟ੍ਰੈਵਿਸ ਹੈੱਡ ਦੀ ਪਤਨੀ ਜੈਸਿਕਾ ਨੂੰ ਆਸਟ੍ਰੇਲੀਅਨ ਮੀਡੀਆ ਆਊਟਲੈਟ ਦੀ ਐਡਵਰਟਾਈਜ਼ਰ ਦੇ ਹਵਾਲੇ ਦੇ ਨਾਲ ਇੰਟਰਵਿਊ ਵੀ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਬੜਾ ਮੰਦਭਾਗ ਹੈ। ਜੈਸਿਕਾ ਨੇ ਕਿਹਾ ਕਿ ਸਵੇਰੇ ਉੱਠਦੇ ਹੀ ਸੋਸ਼ਲ ਮੀਡੀਆ 'ਤੇ ਸਾਨੂੰ ਗਾਲਾਂ ਪੈ ਰਹੀਆਂ ਨੇ, ਠੀਕ ਹੈ, ਮੇਰੇ ਦੋਸਤਾਂ ਅਤੇ ਪਰਿਵਾਰਕ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ, ਇਹ ਠੀਕ ਨਹੀਂ ਹੈ। ਖੇਡ ਦੇ ਵਿੱਚ ਜੋਸ਼ ਅਤੇ ਜਨੂੰਨ ਤਾਂ ਰਹੇਗਾ ਹੀ, ਪਰ ਖਿਡਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਗੱਲ ਕਰਨ ਦਾ ਤਰੀਕਾ ਵੀ ਮਾਇਨੇ ਰੱਖਦਾ। ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਸਨਰਾਈਜ਼ਰ ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ ਦੇ ਫਰਕ ਦੇ ਨਾਲ ਹਰਾਇਆ ਸੀ। ਕੋਹਲੀ ਨੇ 11 ਗੇਂਦਾਂ ਅਤੇ 15 ਦੌੜਾਂ ਵੀ ਬਣਾਈਆਂ ਸੀ, ਪਰ ਮੈਚ ਖਤਮ ਹੋਣ ਤੋਂ ਬਾਅਦ ਹੈੱਡ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ, 1674, ਯੇ ਨਹੀਂ ਹੈ 71-72, ਯੇ ਹੈ 1674, ਯੇ ਹੈ 1674, ਸੁਣਦੇ ਰਹੋ ਸੁਣਦੇ ਰਹੋ, ਹਾਂਜੀ AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਤਰੀਕ ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ।

ਦੇਖੋ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ ਜਿਹੜੀ ਆਜ਼ਾਦੀ ਦੀ ਲਹਿਰ, ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ ਤੇ ਉਦੋਂ ਹੀ ਜਿਹੜਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ ਜਿਹਦੇ ਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਸਾਲ ਦੀ ਉਮਰ ਚ ਸਿਰਫ, ਕੁਛ ਵੀ ਨਹੀਂ ਹੈ। ਤੇ 24 ਮਈ ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ, ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ, ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋ ਹੀ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇਰੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ। ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ, ਤੇ ਉਹ ਫਿਰ ਜਾਂਦੇ ਆ ਬਰਕਲੇ ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ। ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ, ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ। ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ, ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ, ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ, ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁਲਿਸ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ, ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ। ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ, ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ

0: ਉੱਥੇ ਬਰਕਰੇ ਯੂਨੀਵਰਸਿਟੀ ਦੇ ਵਿੱਚ, ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ। ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ, ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ, ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ, ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ। ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈੱਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਆਉਂਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ, ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ, ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ, ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ, ਬਿਲਕੁਲ ਯੰਗ ਬਲੱਡ ਸੀ, ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ, ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ, ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ, ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ, ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ, ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ, ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ, ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚ, ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ, ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ, ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਅਸੀਂ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ ਤੇ ਹਾਂ ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਅੱਜ ਦਾ ਜਿਹੜਾ UK ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕ ਜਾ ਰਹੀ ਹੈ ਤੇ ਵੀ ਹੁਣ ਇਹ ਮੌਕਾ ਹੈ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਕਰਨ ਦਾ ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਰੱਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਇਹ ਜਿਹੜੀ ਗੁਪਤ ਰੱਖੀ ਗਈ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ। ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉਸ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ। ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਦੇ ਨਾਲ, ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ। ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਦਿੱਤਾ ਤੇ ਇਹਨਾਂ ਦੇ ਖਿਲਾਫ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸ਼ਾਸਕ ਜਿਹਨੂੰ ਕਹਿੰਦੇ ਆ ਲਾਹੌਰ ਕੌਨਸਪਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸ਼ਾਸਕ ਉਹਦਾ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ। ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਭਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ, ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ਖਤ ਸੀ। ਤੇ ਇੱਕ ਉਹਨਾਂ ਦੀ ਟੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ, ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਪਈਆਂ, ਢੇਰ ਸੁਖਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ, ਤਾਂ ਉਹ ਕਰਤਾਰ ਸਿੰਘ ਸਰਾਭਾ ਸੀ। ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ, ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ, ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ ਤਿੰਨ ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ ਤਿੰਨ ਜਿਹੜੇ ਰੰਗ ਸੀ, ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ ਤਿੰਨੇ ਜਿਹੜੇ ਰੰਗ ਸੀ, ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਵਿੱਚ। ਦੇ ਵਿੱਚ ਦੋ ਤਲਵਾਰਾਂ ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖ, ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ ਦੋ ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ, ਜਦੋਂ ਉਹਨਾਂ ਕਹਿ ਕੇ ਵੀ ਇਹ ਜਿਹੜੀ ਲੜਾਈ ਹੈ ਤਿੰਨਾਂ ਕੌਮਾਂ ਦੀ ਲੜਾਈ ਹੈ ਇਕੱਠੀ, ਇਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ ਤਿੰਨਾਂ ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ ਤਿੰਨੇ ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ। ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ ਤਿੰਨ ਰੰਗ ਹੋਣੇ ਚਾਹੀਦੇ ਨੇ, ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ, ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ, ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ, ਜਿਹੜੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ, ਠੀਕ ਉਹ ਤੋਂ ਬਾਅਦ ਚ ਬਦਲਦਾ ਬਦਲਦਾ ਕੇਸਰੀ ਹੋ ਗਿਆ। ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ, ਈਵਨ ਇਸ ਤਰ੍ਹਾਂ ਕਿ ਜਿਹੜੀ ਰਹਿਤ ਮਰਿਆਦਾ ਵੀ ਹੈ ਉਹਦੇ ਵਿੱਚ ਵੀ ਇਹ ਦੋ ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ, ਫਲੈਗ ਵਾਸਤੇ, ਨਿਸ਼ਾਨ ਵਾਸਤੇ, ਬਸੰਤੀ ਤੇ ਸੁਰਮਈ, ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ। ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਹੈ, ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ ਤਿੰਨ ਜਿਹੜੇ ਰੰਗ ਹੈ ਤਿੰਨ ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ ਤਿੰਨੇ ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ। ਤੇ ਇਹ ਇੱਕ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ, ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟਾ ਹੀ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ, ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲੈਣ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਪੋਲੀਟੀਕਲ ਸੀ, ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ। ਤੇ ਪਰ ਇਹ ਵੀ ਸਰਾਭੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ, ਤੇ ਬਾਅਦ ਦੇ ਵਿੱਚ ਠੀਕ ਹੈ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਇਕੱਠ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ। ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਉਸ ਦੇਸ਼ ਭਗਤ ਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ। ਬਾਅਦ ਦੇ ਵਿੱਚ ਜਿਹੜੇ ਮਾਰਕਸਵਾਦੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
1: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀਗੀ, ਉਸ ਹਿਸਾਬ ਦੇ ਨਾਲ ਕਦੀ ਰੈਕੋਗਨੀਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤੇ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜੇ ਲਏ ਜਾਂਦੇ ਨੇ?
0: ਨਹੀਂ, ਇਹ ਵੱਡਾ ਕਾਰਨ ਤਾਂ ਇਹੀ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਬਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ 'ਚ ਆ ਗਈ, ਸਟੇਟਾਂ ਦੀ ਜਿਹੜੀ ਬਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
1: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
0: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ।
1: ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਨ ਉਹ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ? ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਏਗਾ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਹਮਾਰੀ
5: ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ, ਲੈਜੈਂਡਰੀ ਲਵ
6: ਸਟੋਰੀ। ਫਰੋਮ ਦ ਮੇਕਰਸ ਆਫ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ ਮੇ 22nd।
7: ਚਾਂਦ ਮੇਰਾ ਦਿਲ, ਚਾਂਦ ਮੇਰਾ।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: Hi, this is Arbaaz Khan and you're listening to Hanji Radio 167 4 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਵੀਕਐਂਡ ਦਾ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਲਾਫਟਰ ਥੈਰੇਪੀ ਦੇ ਵਿੱਚ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਸੁਣਦੇ ਹਾਂ, ਬੋਲੀਆਂ ਸੁਣਦੇ ਹਾਂ ਅਤੇ ਹੱਸਦੇ ਹਾਂ। ਅਤੇ ਮੇਰੇ ਨਾਲ ਨਹੀਂ ਯਸ਼ਪ੍ਰੀਤ।
3: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਹਸਣ ਹਸਾਉਣ ਦਾ ਮੌਕਾ ਆ ਗਿਆ ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਬੱਚਿਆਂ ਦੇ ਨਾਲ ਗੱਲਬਾਤ ਕਰਕੇ, ਕਰਦੇ ਹਾਂ ਦਿਨ ਦੀ ਸੋਹਣੀ ਸ਼ੁਰੂਆਤ। ਅਤੇ ਆਓ ਚਲੋ ਰਲ ਮਿਲ ਕੇ ਹੱਸਦੇ ਹਾਂ ਬੱਚਿਆਂ ਦੇ ਨਾਲ।
2: ਚਲੋ ਜੀ ਹੱਸਦੇ ਹਾਂ ਅਤੇ ਮਾਫ਼ੀ ਚਾਹੁੰਦੇ ਹਾਂ ਅੱਜ ਥੋੜ੍ਹੀ ਜਿਹੀ ਦੇਰੀ ਦੇ ਲਈ, ਸਾਡੇ ਕੰਪਿਊਟਰ ਦੀ ਜਿਹੜੀ ਥੋੜ੍ਹੀ ਜਿਹੀ ਖਰਾਬੀ ਦੇ ਕਰਕੇ ਆਪਾਂ ਅੱਜ ਥੋੜ੍ਹਾ ਜਿਹਾ ਦੇਰ ਦੇ ਨਾਲ ਤੁਹਾਡੇ ਨਾਲ ਲਾਫਟਰ ਥੈਰੇਪੀ ਸ਼ੁਰੂ ਕਰ ਪਾਏ ਹਾਂ। ਅਤੇ ਆਓ ਫਿਰ ਭੱਜ ਭੱਜ ਕੇ ਆਪਾਂ ਰਲਦੇ ਹਾਂ ਨਾਲ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ।
4: ਸਤਿ
2: ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ?
4: ਘਰ
2: ਰੋਟੀ ਨੀ ਬਣਾਉਣੀ ਪਈ, ਵਧੀਆ ਹੋ ਗਿਆ,
3: ਪਕੌੜੇ ਖਾਦੇ।
2: ਹਾਂ, ਕਾਹਦੇ ਕਰਕੇ ਫਿਰ?
4: ਹੰਗਰੀ ਜੈਕਸ ਦਾ ਵੈਜੀ ਵੋਪਰ ਮਿਲ ਗਿਆ।
2: ਹਾਂ, ਅੱਛਾ,
3: ਲੰਗਰ ਦੇ ਵਿੱਚ
2: ਤਾਂ ਕਰਕੇ ਵਧੀਆ ਹੋ ਗਿਆ।
4: ਲੰਗਰ ਦੇ ਵਿੱਚ ਨਹੀਂ, ਘਰੇ ਆਉਂਦੇ ਹੋਇਆ ਤਾਂ ਕੱਲ।
2: ਅੱਛਾ, ਤਾਂ ਕਰਕੇ ਵਧੀਆ ਹੋ ਗਿਆ।
4: ਉਹ ਗੱਲਾਂ ਨਹੀਂ ਪਰ ਲਾਈਕ
2: ਹੈ,
3: ਉਹ ਹਾਈਲਾਈਟ ਆਫ ਦਾ ਡੇ ਸੀ। ਹੈ
2: ਵਧੀਆ ਕਾਹਦੇ ਕਰਕੇ ਹੋਇਆ ਉਹ ਦੱਸੋ ਨਾ।
4: ਉੱਥੇ ਉਹਨਾਂ ਨੇ ਮੇਰੇ ਕਜ਼ਨ ਬੁਲਾਏ ਸੀਗੇ, ਉਹ ਵੀ ਉੱਥੇ ਸੀਗੇ।
2: ਅੱਛਾ, ਤਾਂ ਕਰਕੇ ਵਧੀਆ ਹੋ ਗਿਆ,
3: ਗੈਟ ਟੂਗੈਦਰ ਹੋ ਗਈ। ਹੈ
2: ਪਰ ਗੱਲ ਮੈਨੂੰ ਉਹ ਵੀ

0: ਗਿਆ ਵਾ ਉਹ ਅੱਜ ਪਹਿਲੀ ਵਾਰ ਮੈਥੋਂ ਬਿਆਰਲੀ ਚੱਲੀ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸੀਗੇ ਉਧਰ ਸਕੂਲ ਵੱਲ ਨੂੰ ਮੁੜ ਗਈ ਸੀ
1: ਅੱਛਾ
2: ਤੁਸੀਂ ਦੂਰੋਂ ਉਹਦੀ ਗੱਡੀ ਵੀ ਪਛਾਣ ਲਈ ਹੈ
0: ਹਾਂਜੀ ਉਹਦੇ ਪਹਿਲੇ ਤਿੰਨ ਅੱਖਰ ਮੈਨੂੰ ਪਤਾ ਪਰ ਉਹ ਮੈਂ ਦੱਸਣੇ ਨਹੀਂ ਹੈਗੇ
1: ਦੱਸਣੇ ਕਿਉਂ ਨਹੀਂ ਹੈ
2: ਪ੍ਰਾਈਵੇਸੀ ਮੈਟਰਸ ਹੈ
1: ਦੱਸਣੇ ਕਿਉਂ ਨਹੀਂ ਹੈ
0: ਕਿਉਂਕਿ ਪਬਲਿਕ
1: ਕੀ ਲਿਆਓ ਫਿਰ
2: ਨੀ ਪ੍ਰਧਾਨ ਕੌਰ
0: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਹਾਂਜੀ
0: ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ
1: ਵਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ ਬਲ ਬਲ ਬਲ ਬਲ ਬਲੇ ਹੈ ਠੰਡ ਨਾ ਤੇ ਫੂਫੂ ਖਰਾਬ ਹੋਏ ਤੇ ਮੰਨਤ
2: ਫੂਫੂ ਖੋ ਖੋ ਦੇ ਵਿੱਚ ਬਦਲੇ ਹੋਏ
1: ਹੈ ਮੰਨਤ ਠੰਡ ਨਾ ਤੇ ਫੂਫੂ ਹੀ ਖਰਾਬ ਹੋ ਜਾਂਦੇ ਆ
0: ਹਾਂਜੀ
2: ਹਾਂਜੀ
1: ਕਿੱਥੇ ਫਤਿਹ
0: ਫਤਿਹ ਪਿਛਲੀ ਸੀਟਾਂ 'ਚ ਬੈਠਾ ਗੱਡੀ
1: ਚਾਰ ਰਹਿਣ ਦੋ ਫਿਰ ਪਿੱਛੇ ਬੈਠਾ ਇਹ ਪਿੱਛੇ ਕਿਉਂ ਪਾਉਂਦੇ ਜਿਹਨੂੰ ਇਹ ਮੁੰਡਾ ਵੱਡਾ ਹੋ ਗਿਆ ਵਾ
0: ਹਾਂਜੀ ਮੈਂ ਵੱਡਾ ਹੋ ਗਿਆ
1: ਆਹੋ ਪਿੱਛੇ ਕਿਉਂ ਪਾਉਂਦੇ ਯਾਰ ਮੈਂ ਮੇਰੇ ਨਾਲ ਜਿੱਦਣ ਬਹੂਗਾ ਤੇ ਮੈਂ ਅੱਗੇ ਪਾਉਂਗਾ ਸਤਿ ਸ੍ਰੀ ਅਕਾਲ ਪਰ ਉਦਾਂ ਫਤਿਹ ਇੱਕ ਗੱਲ ਹੈਗੀ ਪਿੱਛੇ ਨਾ ਪਿੱਛੇ ਸਰਦਾਰ ਬਣ ਕੇ ਬਹਿਦਾ ਟੌਰ ਨਾ ਵੱਡੀ ਸੀਟ ਦੇ ਉੱਤੇ
2: ਇਹ ਤਾਂ ਹੈ
1: ਪਿੱਛੇ ਦਾ ਵੀ ਆਪਣੇ ਮਜ਼ਾ ਹੈ ਹਨਾ
0: ਪਰ ਹਜੇ ਵੀ ਪਾਪਾ ਯਾਰ ਮੈਨੂੰ ਸੀਟ ਤੇ ਹੀ ਬਿਠਾਉਂਦੇ ਆ ਦੂਜੀ ਬੂਸਟਰ ਸੀਟ ਤੇ
1: ਆਹੋ
2: ਪਰ ਬੂਸਟਰ ਸੀਟ ਤੇ
1: ਹਾਂ ਪਹਲੇ ਉਹਦੀ ਹਾਈਟ ਨਹੀਂ ਨਾ ਉਨੀ ਹੋਈ ਹੋਣੀ
0: ਉਹ ਦੇਖ ਤਾਂ ਬਹੁਤ ਉਮੀ ਹੋ ਗਈ ਮੇਰ ਤਾਂ ਓਵਰ ਹੋ ਗਈ ਤਾਂ
2: ਇਹ ਤੇ ਮੇਰੇ ਬਰਾਬਰ ਆ ਰਿਹਾ ਸੀਗਾ ਲਾਸਟ ਟਾਈਮ ਮਿਲਿਆ ਸੀ
1: ਤੇ ਫਿਰ ਮਿਣਕੇ ਤੇ ਪਾਪਾ ਨੂੰ ਦੱਸੋ ਨਾ ਫਿਰ ਨਹੀਂ ਯਾਰ ਕੋਈ ਹੋਣੀ ਆ ਕਮੀ ਪੇਸ਼ੀ ਤਾਂ ਹੀ ਉਹ ਪਾਪਾ ਪਾਉਂਦੇ ਆ
0: ਨਹੀਂ ਤੁਸੀਂ ਦੇਖਿਆ ਨੀ ਹਰੇ ਮੈਨੂੰ
2: ਉਹ ਬੂਸਟਰ ਸੀਟ ਵੇਸਟ ਹੋਣੀ ਨਾ ਐਵੇਂ ਪਈ ਪਈ ਕਰੇ
0: ਮੈਂ ਹੁਣੀ ਦੇਖ ਲਿਆ ਮੈਂ ਤਾਂ ਲੰਬਾ ਵਾ
1: ਚੱਲ ਮੈਂ ਨੈਕਸਟ ਟਾਈਮ ਨਾ ਨਾਲ ਫੀਤਾ ਲੈ ਕੇ ਆਊਂਗਾ ਫਿਰ ਤੈਨੂੰ ਮਿਲੂੰਗਾ ਤੇ ਫਿਰ ਪਾਪਾ ਨੂੰ ਦੱਸ ਦਾਂਗੇ ਆਪਾਂ
0: ਨਹੀਂ ਉਹਦੀ ਲਿਖਿਆ ਇੱਕ ਤੇ ਲਿਖਿਆ ਸ਼ੋਲਡਰਸ ਮਸਟ ਬੀ ਅਬਵ ਦਿਸ ਲਾਈਨ ਤੇ ਇੱਕ ਦਾ ਲਿਖਿਆ ਵਾ ਸ਼ੋਲਡਰਸ ਮਸਟ ਬੀ ਬਿਲੋ ਦੀ ਲਾਈਨ ਤੇ ਮੇਰੇ ਬਿਲੋ ਦੀ ਲਾਈਨ ਤੋਂ ਉੱਪਰ ਆ
1: ਅੱਛਾ
0: ਸੋਰੀ ਹੋ ਗਈ
1: ਚੱਲ ਕੋਈ ਨਹੀਂ ਫਿਰ ਪਾਪਾ ਨੂੰ ਮੈਂ ਫੋਨ ਕਰੂੰਗਾ ਅੱਜ ਪਾਪਾ ਨੂੰ ਕਰੀ ਹਾਂ ਗਜ਼ਿਲੀਅਨ ਫਾਈਨ ਭਲਾ
2: ਵਕਤ ਬਦਲ ਗਿਆ ਜਜ਼ਬਾਤ ਬਦਲ ਗਏ ਲੈ ਲੋ
1: ਕਾਹਦੇ ਲਈ
2: ਅਸੀਂ ਤੇ ਖੁਸ਼ ਹੁੰਦੇ ਸੀਗੇ ਕਿ ਅੱਜ ਸਾਨੂੰ ਨਹੀਂ
0: ਪਿਆ
1: ਪਾਪਾ ਨੂੰ ਫਿਰ ਸਾਰੇ ਕਾਨੂੰਨ ਲਿਖ ਕੇ ਭੇਜੂਗਾ ਵੀ ਇਹਨੂੰ ਪਿੱਛੇ ਰਹਿਣ ਦੇ ਵਾਲੇ ਥੋੜਾ ਚਿਰ ਹੋਰ
0: ਮੈਂ
2: ਕੀ ਵਿਗਾੜਿਆ ਬਈ
1: ਰਹਿਣ ਦੇ ਵਿਚਾਰੀ ਨੇ
2: ਮੈਂ ਤੇ ਆਪ ਬੂਸਟਰ ਸੀਟ ਲਾ ਕੇ ਗੱਡੀ ਚਲਾਉਂਦੀ ਹਾਂ ਗੱਡੀ ਨੀ ਚਲਾ ਸਕਦੀ
1: ਆਪਾਂ ਨਾ ਆਪਾਂ ਫਤਿਹ ਥੋੜੀਆਂ ਰੈਫਰੈਂਸਾਂ ਇਕੱਠੀਆਂ ਕਰਕੇ ਦਿੰਦੇ ਆ ਯਾਰ ਹਨਾ ਫਿਰ ਤੂੰ ਪਾਪਾ ਨੂੰ ਵਿਖਾਈ ਠੀਕ ਹੈ ਚਲੋ ਕੀ ਸੁਣਾਓਗੇ ਫਿਰ
0: ਅੱਜ ਮੈਂ ਸੁਣਾਉਂਗਾ ਅਕਬਰ ਯਾਰ ਤੋਂ
1: ਨਹੀਂ
0: ਹੋ ਸਕਦਾ ਕਲੋਕ ਕਿਉਂਕਿ ਕਲੋਕ ਦੇ ਹੱਥ ਹੁੰਦੇ ਆ ਨਾ ਹੱਥ ਨਾ ਪੈਰ ਫਿਰ ਵੀ ਸਾਰਾ ਦਿਨ ਤੁਰਦਾ ਰਹਿੰਦਾ
1: ਸਾਰਾ ਦਿਨ ਤੁਰਦਾ ਰਹਿੰਦਾ ਪੱਕੀ ਗੱਲ ਹੈ ਕਦੀ ਨੀ ਖਲੋਂਦਾ ਕਦੀ ਨੀ ਖਲੋਂਦਾ

0: हाँ जी
1: अच्छा चल हार गए फिर आपा।
0: खड़ भी जांदा वा
1: खड़ भी जांदा वा
2: पानी
0: ना
2: नहीं
1: नहीं कदी खड़ भी जांदा कदी तुर भी पैंदा। चल आपा हार गए यार।
0: ठीक है आंसर सीगा टायर गड्डी दा।
1: अच्छा अच्छा अच्छा टायर
0: पर सारा दिन
2: ये आप ही बनाया ना
1: अब यार तो बनाउण दे ली तेनू गजिलियन गजिलियन फाइन
0: आप नहीं बनाए इन्फिनिटी इन्फिनिटी इन्फिनिटी इन्फिनिटी इन्फिनिटी इन्फिनिटी इन्फिनिटी तो ले जब भाई यशदी ने उसे इन्फिनिटी इन्फिनिटी इन्फिनिटी इन्फिनिटी इन्फिनिटी इन्फिनिटी तो ले जब फाइन
1: यशदी ने
2: मैंने तीन बारी फाइन है
0: इन्फिनिटी इन्फिनिटी इन्फिनिटी इन्फिनिटी
1: इन्फिनिटी
2: इन्फिनिटी
1: डॉलर भाई लोग कानून सुनने नहीं देती आगे।
0: Thank you. लाल लचेंद फार के देखिया शक्ति उच्चे बाल
1: फिर एक बारी दसो आसमानो डिगया बकरा
2: फ्रूट
1: तरबूज के
2: मैं सारे फ्रूट कह दो कुछ तो है
1: दाड़ी वाला तरबूज थैंक यू
2: सही हो गया थैंक यू
1: आसीस दी ना आवाज वड्डी हो गई हुण पता ही नहीं लगता वड्डा
0: बार
1: प्रसाद खादा लंगर खादा होर की कीता कैंडिया भी मिल दिया अच्छा दादी ने ओके तुम फिर गुड काम किया होना ना
0: केड़ी चीज़
1: जेड़ी उपर जांदी ਹਾਂਜੀ ਕਿਹੜੀ ਚੀਜ਼ ਆ ਜਿਹੜੀ ਉੱਪਰ ਜਾਂਦੀ ਆ ਥੱਲੇ ਨਹੀਂ ਆਉਂਦੀ? ਅੱਛਾ ਉੱਪਰ ਜਾਂਦੀ ਥੱਲੇ ਨਹੀਂ ਆਉਂਦੀ, ਤੁਹਾਡਾ ਬਰਥਡੇ ਵਾਲਾ ਪਕਾਨਾ?
2: ਸਹੀ ਗੱਲ।
1: ਹੂੰ ਨਹੀਂ
0: ਨਹੀਂ
1: ਓਕੇ ਪੌੜੀ
0: ਨਹੀਂ
1: ਉਹ ਵੀ ਥੱਲੇ ਆ ਜਾਂਦੀ ਆ। ਫਿਰ ਮੀਂਹ ਰੇਨ ਰੇਨ ਬਾਰਿਸ਼
2: ਸਾਰੇ ਨਾ ਬੋਲ
1: ਨਹੀਂ ਇਹ ਵੀ
0: ਨਹੀਂ।
1: ਅੱਛਾ ਬਾਰਿਸ਼ ਨਹੀਂ, ਚਲ ਹਾਰ ਗਏ ਫਿਰ ਆਪਾਂ।
0: ਉਮਰ
2: ਉਮਰ
1: ਇੰਨੀ ਵੱਡੀ ਬਚਾਰਤ
2: ਮਾਣੋ ਬਿੱਲੀ ਨੇ, ਇੰਨੀ ਵੱਡੀ ਬਚਾਰਤ
1: ਮਾਣੋ ਬਿੱਲੀ, ਇੰਨੀਆਂ ਵੱਡੀਆਂ ਬਚਾਰਤਾਂ।
2: ਸ਼ਾਵਾ ਸ਼ਾਵਾ
1: ਓ ਸ਼ਾਵਾ ਸ਼ਾਵਾ ਬੱਲੇ ਮਾਣੋ ਬਿੱਲੀ, ਬਾਏ ਬਾਏ ਬਾਏ ਬਾਏ ਮਾਣੋ ਬਿੱਲੀ, ਥੈਂਕ ਯੂ ਥੈਂਕ ਯੂ। ਤੇ ਨੈਕਸਟ ਸ਼੍ਰੇਆ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਹੈਗੇ ਹੋ ਨਾਲ?
0: ਤੁਸੀਂ
1: ਸਿਖਾਉਂਦੇ ਹੁੰਦੇ ਹੋ? ਤੁਸੀਂ ਸਿਖਾਉਂਦੇ ਆਪੇ ਕਰ ਲੈਂਦਾ? ਆਪੇ ਹੀ
2: ਨੈਚੁਰਲ।
1: ਓ ਬੱਲੇ ਤੁਹਾਡੇ ਕੋਲ ਵੇਖ ਕੇ ਸਿੱਖ ਲੈਂਦਾ ਮੈਨੂੰ ਲੱਗਦਾ। ਤੁਸੀਂ ਕੀ ਸੁਣਾਓਗੇ?
0: ਬੋਲੀ
1: ਓਕੇ ਕਿਹੜੀ?
0: ਜੇ ਮਾਮੀ ਤੁਰਨਾ ਚਾਹੁੰਦੇ ਨੀ ਆਂਦਾ, ਜੇ ਮਾਮੀ ਤੁਰਨਾ ਚਾਹੁੰਦੇ ਕਿਉਂ ਗਿੱਧੀ ਵਿੱਚ ਆਈ, ਕਿਉਂ ਗਿੱਧੀ ਵਿੱਚ ਆਈ, ਨਾ ਜਵਾਕਾਂ ਨੂੰ ਲੱਡੂ ਖਾਣ ਨੂੰ ਆਈ, ਨਾ ਜਵਾਕਾਂ ਨੂੰ
1: ਲੱਡੂ ਖਾਣ ਨੂੰ ਲਿਆਈ, ਨਾ ਚੱਕਦੇ ਢੋਲੀਆ ਚੱਕ ਲੋ ਜਵਾਕ। ਥੈਂਕ ਯੂ ਸ਼੍ਰੇਆ, ਤੁਸੀਂ ਵੀ ਗਿੱਧਾ ਪਾਇਆ ਸੀ ਵੀਕਐਂਡ ਤੇ?
0: ਨਹੀਂ
1: ਓਕੇ
0: ਮੈਂ ਨਹੀਂ ਗਿਆ।
1: ਕਿੱਥੇ?
0: ਅਸੀਸ ਕੋ ਗਈ ਸੀ।
1: ਅੱਛਾ ਅਸੀਸ ਕੋਰ ਗਈ ਸੀ, ਓਕੇ ਓਕੇ ਓਕੇ। ਤੇ ਅਸੀਸ ਕੋਰ ਕਿੱਥੇ ਆ ਫਿਰ? ਸਾਡੇ ਕੋਲ ਸ਼੍ਰੇਆ ਤੇ ਹੁਣ ਸਾਡੇ ਕੋਲ ਅਰਨਬ। ਸਤਿ ਸ਼੍ਰੀ ਅਕਾਲ ਅਰਨਬ।
3: ਹੈਲੋ ਅੰਕਲ ਜੀ, ਸਤਿ ਸ਼੍ਰੀ
2: ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
3: ਵਧੀਆ, ਤੁਸੀਂ ਕਿੱਦਾਂ ਹੋ?
1: ਓ ਅਸੀਂ ਵੀ ਵਧੀਆ। ਤੁਸੀਂ ਕੀ ਕੀਤਾ ਵੀਕਐਂਡ ਤੇ?
3: ਬਾਕੀ
1: ਦਿਨ ਘਰੇ ਰਹੇ? ਬਾਕੀ ਟਾਈਮ ਫਿਰ
3: ਬਾਕੀ ਸੈਟਰਡੇ ਘਰੇ ਰਹੇ।
1: ਓਕੇ ਓਕੇ, ਘਰ ਦੇ ਕੰਮ ਕੀਤੇ?
3: ਹਾਂਜੀ।
1: ਗੁੱਡ, ਤੇ ਕੀ ਲਿਆਇਓ ਫਿਰ ਅੱਜ?
3: ਅੱਜ ਲਿਆ ਬੋਲੀ।
1: ਓਕੇ
2: ਓਕੇ ਹਾਂਜੀ।
3: ਮਾਮਾ ਕਹਿੰਦਾ ਮਾਮੀ ਨੂੰ ਪਜਾਮਾ ਕਿੱਦਾਂ ਪਾਈਦਾ, ਮਾਮੀ ਕਹਿੰਦੀ ਪਜਾਮਾ ਪਾ ਕੇ ਉੱਤੋਂ ਦੀ ਨਾਲਾ ਕਮਾਈਦਾ।
1: ਅੱਛਾ ਇਹ ਕੀ ਬੁਝਾਰਤ ਹੈ ਕਿ ਬੋਲੀ ਆ?
3: ਬੋਲੀ।
1: ਅੱਛਾ ਬੋਲੀ ਹੈ ਤੇ ਫਿਰ ਬੋਲੀਆਂ ਨੂੰ ਪਾਈਦੀ ਆ ਨਾ। ਮਾਮਾ ਕਹਿੰਦਾ ਬੋਲੀ ਨੂੰ ਬੋਲੀ ਵਾਂਗੂ ਪਾਈਦਾ।
2: ਅੱਜ ਮਾਮਾ ਮਾਮੀ ਦੀ
1: ਹੈ। ਹਾਂ
3: ਹਾਂਜੀ
1: ਹੈ। ਥੈਂਕ ਯੂ ਅਰਨਬ,
2: ਥੈਂਕ ਯੂ ਅਰਨਬ।
3: ਤੁਹਾਨੂੰ ਪਤਾ ਮੇਰੀ ਮਾਸੀ ਵੀ ਰੇਡੀਓ ਹਾਂਜੀ ਸੁਣਦੀ ਹੈ ਜਿਹੜੀ ਅਮਰੀਕਾ ਵਿੱਚ ਆ।
1: ਅੱਛਾ ਓਕੇ, ਸਤਿ ਸ਼੍ਰੀ ਅਕਾਲ ਮਾਸੀ ਜੀ।
2: ਨਾਨੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਨਾਨੀ ਜੀ।
1: ਸਤਿ ਸ਼੍ਰੀ ਅਕਾਲ ਨਾਨੀ ਜੀ, ਤੁਸੀਂ ਬੁਲਾਓ ਜਾਸੀ।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਨਾਨੀ ਜੀ।
1: ਠੀਕ ਆ, ਤੁਸੀਂ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਮਿਲ ਗਈ ਸੀ ਭਲਾ?
3: ਹਾਂਜੀ ਪੁੱਛੂਗਾ।
1: ਉਹਨਾਂ ਨੇ ਬੁਲਾਈ ਸੀ ਅੱਗੋਂ ਭਲਾ?
2: ਹਾਂ
3: ਠੀਕ ਆ।
1: थैंक यू अर्नब,
2: थैंक यू अर्नब,
0: थैंक यू, सत श्री अकाल, हैव अ नाइस डे,
1: सत श्री अकाल। ते नेक्स्ट साडे नाल असीस कौर, सत श्री अकाल असीस कौर।
2: हेलो
1: हेलो हेलो मनुबली,
4: सत श्री अकाल,
2: सत श्री अकाल
4: जी,
1: हां जी
4: जोत अंकल जी ते कैशप्रीत आंटी जी,
1: हां जी सत श्री अकाल जी, सत श्री अकाल,
2: की हाल चाल ने
4: तुहाडे, तुसी किवें हो?
1: ਅਸੀਂ ਠੀਕ ਹਾਂ, ਹਾਂਜੀ
4: ਮੈਂ ਠੀਕ ਹਾਂ।
1: ਓਕੇ ਹਾਂ ਅਸੀਂ ਵੀ ਠੀਕ ਹਾਂ। ਤੁਸੀਂ ਠੀਕ ਨਹੀਂ ਸੀ ਨਾ, ਤੁਹਾਡਾ ਗਲਾ ਖਰਾਬ
4: ਹੋਣੀ,
1: ਗਲਾ ਖਰਾਬ ਹੋਇਆ ਸੀ ਨਾ?
4: ਨਹੀਂ
1: ਪਹਿਲਾਂ ਹੋਇਆ ਸੀ, ਪਿਛਲੇ ਹਫ਼ਤੇ
4: ਹੋਇਆ।
1: ਹਾਂ
2: ਉੱਤੇ ਚੱਲਦਾ ਰਹਿੰਦਾ ਹੈ,
1: ਤੇ ਫਿਰ ਹੁਣ ਮੇਰਾ ਹੋ ਗਿਆ, ਫਿਰ
4: ਹੁਣ ਠੀਕ ਹੈ।
1: ਹਾਂਜੀ
4: ਕਿਹੜੀ
1: ਦਵਾਈ ਖਾਧੀ ਸੀ ਸਾਨੂੰ ਵੀ ਦੱਸ ਦੋ।
2: ਅੱਛਾ
1: ਉਹ ਥੋੜੀ ਹਲੇ ਵੀ ਹੈਗੀ ਹੈ ਨਾ,
2: ਹਲੇ ਵੀ ਹੈਗੀ ਹੈ,
1: ਖੰਗ ਆਉਂਦੀ ਹਲੇ ਵੀ,
4: ਖਾਂਸੀ ਲੱਗ ਰਹੀ ਸੀ ਮੈਨੂੰ ਖੰਗ।
1: ਫਿਰ ਕੀ ਕੀਤਾ ਸੀ ਤੁਸੀਂ?
4: ਫਿਰ ਕੱਲ ਅਸੀਂ ਬਹੁਤ ਨੱਚੇ,
2: ਬਹੁਤ ਨੱਚੇ,
1: ਬਹੁਤ ਨੱਚੇ। ਅੱਛਾ ਓਕੇ, ਬਿਮਾਰ ਹੋ ਤਾਂ ਕਰਕੇ ਨੱਚੇ?
4: ਤੇ ਮੈਨੂੰ ਫੀਲ ਵੀ ਨਹੀਂ ਹੋਇਆ।
1: ਅੱਛਾ
2: ਫੀਲ ਵੀ ਨਹੀਂ ਹੋਇਆ
1: ਨੱਚਣ ਲੱਗਿਆ? ਕਿੱਥੇ ਬੀਬੀਆਂ ਨੂੰ ਫੀਲ ਹੁੰਦਾ ਵਾ, ਨੱਚਣਾ ਛੱਡੋ, ਸੂਟ ਨਵਾਂ ਪਾ ਲੈਣ ਤਾਂ ਨਹੀਂ ਕੁਛ ਫੀਲ ਹੁੰਦਾ,
2: ਉਦੋਂ ਠੰਡ ਨਹੀਂ ਲੱਗਦੀ।
1: ਅਸੀਂ ਜਦੋਂ ਨਵਾਂ ਸੂਟ ਪਾ ਲਈਏ ਉਦੋਂ ਥੋੜੀ ਫਿਰ ਬੁਖਾਰ ਹੁੰਦਾ,
2: ਉਦੋਂ ਨਾ ਸਵੈਟਰ ਨਾ ਜੈਕਟ।
1: ਹੁੰਦਾ ਕੀ? ਨਹੀਂ
4: ਕਦੇ ਕਦੇ ਸੋਨੂੰ ਬੁਖਾਰ ਆਏ ਵੀ ਲੱਗਦਾ, ਮਤਲਬ ਸੋਨੂੰ ਜੁਕਾਮ ਲੱਗ ਗਿਆ, ਸੋਨੂੰ ਲਾਈਕ ਗਲਾ ਖਰਾਬ ਹੋ ਗਿਆ, ਤੇ ਤੁਸੀਂ ਬਹੁਤ ਟਾਇਰਡ ਹੋ, ਤੁਸੀਂ ਅਵੇਲੇਬਲ ਨਹੀਂ ਜਾਣ ਲਈ ਕਿਤੇ, ਬੇਬੀ ਜੋ ਤੁਸੀਂ ਜੋਬ ਤੇ ਜਾਣਾ ਤੇ ਤੁਸੀਂ ਅਵੇਲੇਬਲ ਨਹੀਂ ਜਾਣ ਲਈ।
1: ਤੁਸੀਂ ਕਿਹੜੀ ਜੋਬ ਤੇ ਜਾਣਾ ਹੁੰਦਾ ਭਲਾ?
4: ਉਹਦੇ ਕਰਕੇ ਤੁਸੀਂ ਨਹੀਂ ਜਾਂਦੇ, ਕਦੇ ਉਹਦੇ ਕਰਕੇ ਤੁਹਾਨੂੰ ਜੁਕਾਮ ਮਿਲ ਜਾਂਦਾ।
2: ਨਹੀਂ ਅਸੀਂ ਤੇ ਸੂਟਾਂ ਦੀ ਗੱਲ ਕਰਦੇ ਆ ਕਿ ਤੁਹਾਨੂੰ ਸੂਟ ਪਾ ਕੇ ਠੰਡ ਲੱਗਦੀ ਹੈ, ਬਿਮਾਰੀ ਲੱਗਦੀ ਹੈ?
4: ਸਾਨੂੰ ਪਤਾ ਕੱਲ ਮੈਨੂੰ ਗੋਲਡੀ ਵਾਂਗੂ ਮਿਲੇ ਸੀ।
1: ਅੱਛਾ ਓਕੇ ਓਕੇ, ਫਿਰ
2: ਉਹ ਜਿਨ੍ਹਾਂ ਨੇ ਗਿਫਟ ਦਿੱਤਾ ਸੀ ਉਹ ਵਾਲੇ?
1: ਨਹੀਂ ਨਹੀਂ ਉਹ
2: ਦੂਜੇ,
1: ਰਨਾਜ਼ ਦੇ ਮੰਮਾ।
2: ਅੱਛਾ ਅੱਛਾ ਓਕੇ,
1: ਫਿਰ
4: ਤੁਸੀਂ ਕਹਿ ਰਹੇ ਸੀ ਰਨਾਜ਼ ਦੇ ਮੰਮਾ?
1: ਰਨਾਜ਼ ਪੁੱਤ, ਰਨਾਜ਼ ਉਹਨਾਂ ਦੀ ਬੇਟੀ ਹੈ ਨਾ,
4: ਰਨਾਜ਼
1: ਉਹ ਨਹੀਂ ਮਿਲੀ ਤੁਹਾਨੂੰ?
4: ਅੱਛਾ ਓਕੇ
1: ਕੀਤਾ
4: ਮਿਲਿਆ
1: ਮਾਈਕ? ਓਕੇ
4: ਬਟ ਮੈਂ ਫੜਿਆ ਨੀ।
1: ਅੱਛਾ ਮੈਂ ਫੜਿਆ ਨੀ, ਓਕੇ ਓਕੇ,
4: ਆਂਟੀ ਨੇ ਫੜਿਆ ਸੀ ਮੇਰੇ।
1: ਓਕੇ ਓਕੇ ਓਕੇ ਓਕੇ ਠੀਕ, ਕਿਹੜੀ ਆਂਟੀ?
2: ਅੱਜ
1: ਮੈਨੂੰ ਲੱਗਦਾ ਅੱਜ ਨਾ ਧਿਆਨ
4: ਅੱਜ
1: ਕਿਤੇ ਭੈਣ ਜੀ ਆਪਣਾ ਮਿਊਟ ਤੇ ਰੱਖ ਲਿਓ, ਸੋਰੀ ਮੈਨੂੰ ਨਹੀਂ ਤੇ ਕੱਟਣਾ ਪੈਣਾ ਤੁਹਾਡਾ ਫੋਨ ਪਲੀਜ਼, ਜਦੋਂ ਤੁਹਾਡੀ ਕਾਲ ਲੱਗ ਜਾਂਦੀ ਹੈ ਨਾ ਉਦੋਂ ਤੁਸੀਂ ਮਿਊਟ ਤੇ ਕਰ ਲਿਆ ਕਰੋ। ਹਾਂਜੀ ਸੀਸ, ਕੀ ਸੁਣਾਓਗੇ ਬੱਤੋ?
4: ਨਿਮਨ ਨੱਚਾ ਨੱਚਾ,
1: ਓਕੇ
4: ਮੈਂ ਨੱਚਾ ਨੱਚਾ।
1: ਥੈਂਕ ਯੂ ਸੀ,
2: ਥੈਂਕ ਯੂ ਆਸੀਸ, ਬਾਏ ਬਾਏ,
1: ਬਾਏ ਬਾਏ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ,
4: ਸੀ ਯੂ ਟੁਮਾਰੋ,
1: ਥੈਂਕ ਯੂ, ਸੀ ਯੂ ਟੁਮਾਰੋ, ਥੈਂਕ ਯੂ. ਤੇ ਨੈਕਸਟ ਸਾਡੇ ਨਾਲ 786 ਤੁਸੀਂ ਆਉਂਦੇ ਰਹੋ, 786. ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਪੁੱਤਰ ਜੀ? ਦਡਵਾਲ ਸਾਹਿਬ ਨੇ
2: ਨਾ ਵੱਡਾ ਨਾ.
1: ਤੁਸੀਂ ਕੀ ਕੀਤਾ ਵੀਕਐਂਡ ਤੇ?
2: ਪਾਰਕ ਗਏ ਸੀ. ਓਕੇ,
1: ਪਾਰਕ ਗਏ?
4: ਫਿਰ ਬੜੀ ਦੂਰ, ਫਿਰ ਬਾਬਾ ਜੀ.
1: ਓ ਓਕੇ, ਫਿਰ ਤਾਂ ਬੜੀਆਂ ਘੁੰਮੀਆਂ ਘੁੰਮੀਆਂ ਹੋਈਆਂ.
4: ਹਾਂਜੀ,
1: ਫਨ ਕੀਤਾ ਫਿਰ?
2: ਪੁਰਾਣੀ
1: ਆ ਕੇ
4: ਹੈਲੋ ਮਿਸਟਰ ਜੋਨੀ, ਤੇਰੀ ਪੈਂਟ ਬੜੀ ਸੋਹਣੀ, ਤੇਰੀ ਪੈਂਟ ਨੂੰ ਲੱਗਾ ਆਟਾ, ਤੇਰਾ ਸਾਰਾ ਕੱਛਾ ਪਾਤਾ.
1: ਤੇ ਅੱਗੇ ਵੀ ਹੁੰਦੀ ਨਾ, ਤੇਰੇ ਕੱਛੇ ਨੂੰ ਲਾਈ ਕਿ ਤੇਰਾ ਸਾਰਾ ਕੱਛਾ ਪਾਟਾ, ਤੇਰੇ ਕੱਛੇ ਨੂੰ ਲਾਈ ਟਾਕੀ, ਤੇਰੀ ਸ਼ੇਮ ਸ਼ੇਮ ਬਾਕੀ.
4: ਨਹੀਂ, ਆਟਾ ਲੱਗਿਆ,
1: ਆਟਾ ਲੱਗਾ ਹੀ. ਓ ਅੱਛਾ, ਆਪਾਂ ਨਾ ਮਿਸਟਰ ਜੋਨੀ ਨੂੰ ਨਵਾਂ ਕੱਛਾ ਲੈ ਕੇ ਦਈਏ. ਮਿਸਟਰ ਜੋਨੀ, ਤੂੰ ਕੇ ਮਾਰ ਤੋਂ ਨਵਾਂ ਕੱਛਾ ਲੈ ਲਾ. ਹੈ ਡਡਵਾਲ ਸਾਹਿਬ, ਤੁਸੀਂ ਤਾਂ ਵਾਟੀ ਕੱਢੀ ਜਾਂਦੇ ਹੋ. ਹੈ, ਹੈਲੋ ਡਡਵਾਲ ਸਾਹਿਬ, ਤੁਸੀਂ ਤਾਂ ਬਹੁਤ ਸੋਹਣਾ ਸੁਣਾਇਆ. ਥੈਂਕ ਯੂ ਪੁੱਤ,
2: ਥੈਂਕ ਯੂ,
1: ਥੈਂਕ ਯੂ, ਥੈਂਕ ਯੂ. ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ. ਅਤੇ ਹੁਣ ਤੁਸੀਂ ਕਰ ਸਕਦੇ ਹੋ ਜੀ, ਜੇਕਰ ਹਾਲੇ ਤੱਕ ਸਕੂਲ ਤੁਸੀਂ ਨਹੀਂ ਗਏ ਤੇ ਹੁਣ ਲਾਈਨਾਂ ਵਿਹਲੀਆਂ ਨੇ. ਧੰਨਵਾਦ ਤੁਹਾਡਾ. ਢਿੱਲੋਂ ਸਾਹਿਬ ਕਹਿੰਦੇ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਰਿਆਸਤ ਬੈਰਕ ਤੇ ਪਾਣੀਆਂ ਤੇ ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ. ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ. ਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਆਹ ਕੀ ਗੱਲ ਹੋਈ ਯਾਰ, ਨੋਨੀਆ ਜੀ ਕਾਰ ਦੇ ਵਿੱਚ ਜਿੱਥੇ ਮਰਜ਼ੀ ਬੈਠ ਕੇ ਜਾਣ ਤੇ ਫਤਿਹ ਦੇ ਲਈ ਕਾਰ ਸੀਟ ਕਿਉਂ? ਨਾਲੇ ਸਹਿਮੀ ਸਾਹਿਬ ਟਰੱਕ ਚਲਾਈ ਫਿਰਦੇ ਆ ਤੇ ਫਤਿਹ ਨੂੰ ਕਹਿੰਦੇ ਆ ਵੀ ਤੁਸੀਂ ਸੀਟ ਦੇ ਵਿੱਚ ਬਹੁ, ਇਹ ਨਾ ਇਨਸਾਫੀ ਆ. ਤੇ ਭਾਈ ਮੁੱਦਾ ਹੋਰ ਉਠਾਤਾ ਤੁਸੀਂ. ਤੇ ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੇਜਦੇ ਨੇ ਪ੍ਰੀਤ ਜੀ, ਬਹੁਤ ਮਿਹਰਬਾਨੀ. ਤੇ ਸਤਿ ਸ਼੍ਰੀ ਅਕਾਲ. ਤੇ ਸਾਡੇ ਨਾਲ ਸੁਖਜਿੰਦਰ ਜੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਧਰਮਿੰਦਰ ਜੀ, ਧੰਨਵਾਦ. ਤੇ ਅਜੀਤ ਬੁੱਟਰ ਜੀ ਕਹਿੰਦੇ ਕਿ ਦਿਲ ਤੋਂ ਬੱਚਾ ਹੈ, ਸੋ ਲਾਫ ਆਊਟ ਲਾਊਡਰ. ਸੇਠੀ ਸਾਹਿਬ ਬਹੁਤ ਬਹੁਤ ਮਿਹਰਬਾਨੀ. ਤੇ ਨੈਕਸਟ ਸਾਡੇ ਨਾਲ ਨੇ ਜਪਮਨ ਸਿਡਨੀ ਵਾਲਾ, ਸਤਿ ਸ੍ਰੀ ਅਕਾਲ
2: ਜਪਮਨ, ਕੀ ਹਾਲ ਚਾਲ ਨੇ?
4: ਮੈਂ ਠੀਕ ਹਾਂ, ਤੁਸੀਂ ਠੀਕ ਹੋ?
1: ਹਾਂਜੀ, ਅਸੀਂ ਵੀ ਠੀਕ ਹਾਂ। ਚਿਕੜਮ ਬੂਮ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ?
4: ਮੈਂ ਠੀਕ ਹਾਂ, ਠੀਕ ਹੈ।
1: ਹਾਂਜੀ, ਸਾਡਾ ਠੀਕ ਹੈ। ਤੁਸੀਂ ਸੁਣਾਓ, ਪਾਪਾ ਦਾ ਕੀ ਹਾਲ ਆ, ਮੰਮਾ ਦਾ ਕੀ ਹਾਲ ਆ?
4: ਸਾਰੇ ਠੀਕ ਹੈ,
1: ਸਾਰੇ ਠੀਕ ਨੇ। ਓਕੇ, ਤੰਗ ਤੇ ਨਹੀਂ ਕਰਦੇ?
4: ਰਹਾਨੀ ਬਸ ਕਰਦੀ, ਉਹ ਮੈਨੂੰ ਨਾ ਸਲੈਪ ਕਰ ਦਿੰਦੀ ਹੈ।
1: ਓਏ, ਓਹੋ, ਉਹ ਕਿਉਂ?
4: ਇਸ ਕਰਕੇ ਉਹ ਰਹਾਨੀ ਨਹੀਂ ਹੈ, ਉਹ ਤੂਫਾਨੀ ਹੈ।
1: ਤੁਸੀਂ ਮੈਨੂੰ ਲੱਗਦਾ ਉਹਨੂੰ ਸਤਾਉਂਦੇ ਹੋਣੇ ਤਾਂ ਕਰਦੀ
2: ਹੈ। ਐ ਵੀ ਥੋੜੀ ਨਾ।
4: ਨਹੀਂ, ਉਹ ਮੈਂ ਨਾ ਟੀਵੀ ਦੇਖ ਰਿਹਾ ਸੀਗਾ ਨਾ, ਹਨਾ, ਬੋਲਿਆ ਸੀਗਾ ਰੂਹਾਨੀ ਨੂੰ, ਮੈਂ ਰੂਹਾਨੀ ਟੀਵੀ ਦੇਖ ਰਹੀ ਸੀਗੀ ਨਾ, ਬੋਲਿਆ ਮੈਂ ਥੋੜਾ ਜਿਹਾ ਦੇਖ ਸਕਦਾ ਹਨਾ, ਤੇ ਰੂਹਾਨੀ ਨੇ ਮੈਨੂੰ ਇੰਨਾ ਜਿਆਦਾ ਥੱਪੜ ਮਾਰਿਆ ਨਾ।
1: ਓਹੋ, ਫਿਰ ਤੁਸੀਂ ਸਮਝਾਉਣਾ ਸੀ ਨਾ।
4: ਹਾਂ, ਬਟ ਮੈਨੂੰ ਪਿਆਰ ਵੀ ਬਹੁਤ ਜਿਆਦਾ ਕਰਦੀ ਹੈ।
1: ਓਕੇ, ਤੁਸੀਂ ਪਰ ਇੱਕ ਚੀਜ਼ ਵਿੱਚੋਂ ਮਿਸ ਕਰਦੀ ਆ। ਜਦੋਂ ਉਹਨੇ ਥੱਪੜ ਮਾਰਿਆ ਤੇ ਫਿਰ ਤੁਸੀਂ ਕੀ ਕੀਤਾ ਸੀ? ਉਹ ਮਿਸ ਕੀਤਾ ਤੁਸੀਂ ਵਿੱਚ,
2: ਉਹ ਐਡਿਟ ਕਰਤਾ
1: ਉਦੋਂ, ਉਹ ਵੀ ਦੱਸੋ ਨਾ।
2: ਉਸ ਦੇ ਬਾਅਦ ਕੀ ਹੋਇਆ ਸੀ?
4: ਫਿਰ ਮੈਂ ਰਹਾਨੀ ਨੂੰ ਬੋਲਿਆ ਇੱਦਾਂ ਨਹੀਂ ਕਰਨਾ, ਮੰਮਾ ਨੂੰ ਸ਼ਿਕਾਇਤ ਲਾਈ, ਫਿਰ ਮੰਮਾ ਨੂੰ ਸ਼ਿਕਾਇਤ ਲਾਈ, ਫਿਰ ਮੰਮਾ ਨੇ ਡੋ ਮਾਰੇ ਰੂਹਾਨੀ ਦੇ, ਫਿਰ ਰੂਹਾਨੀ ਰੋ ਰਹੀ ਸੀ। ਫਿਰ ਮੈਂ ਬੂਬੂ ਕੀਤੀ ਸੀਗੀ ਰੂਹਾਨੀ ਨੂੰ, ਤੇ ਫਿਰ ਫਿਨਿਸ਼ ਸੀਗੀ ਉਹ ਸਟੋਰੀ।
1: ਮੈਨੂੰ ਤਾਂ ਪਾਪਾ ਦਾ ਫੋਨ ਆਇਆ ਸੀ, ਉਹਨਾਂ ਨੇ ਮੈਨੂੰ ਦੱਸੀ ਸੀ ਸਾਰੀ ਕਹਾਣੀ।
4: ਦੋਵਾਂ
1: ਚ ਪੈ ਜਾਂਦੀ ਹੈ।
4: ਤੀਸਰੇ
1: ਪਾਪਾ ਮੰਮਾ ਸਾਰਿਆਂ ਤੇ ਗੁੱਸਾ ਕੱਢ ਲੈਂਦੀ ਆ।
4: ਮੰਮਾ ਤਾਂ ਪ੍ਰਾਈਮ ਮਿਨਿਸਟਰ ਹੈ ਕੜੇ ਦੇ।
1: ਓਏ,
4: ਪਾਪਾ ਨੇ ਨਾਮ ਰੱਖਿਆ ਹੋਇਆ ਹੈ।
1: ਅੱਛਾ,
2: ਥੋੜੀ ਦੇਰ ਹੋਰ ਗੱਲ ਕੀਤੀ, ਇਹਨੇ ਸਭ ਕੁਝ ਦੱਸ
4: ਦੇਣਾ। ਸਾਰੇ ਡਰਦੇ ਆ,
2: ਸਾਰੇ ਡਰਦੇ।
1: ਹੁਣ ਨੀ ਡਰ ਲੱਗਦਾ ਗੱਲਾਂ ਕਰਦੇ ਆ?
4: ਪਰ ਮੰਮਾ ਹੱਸਦੇ ਵੀ ਹੈ, ਬਹੁਤ ਹੈਪੀ ਕਰ ਦਿੰਦੇ ਆ ਸਾਨੂੰ।
1: ਅੱਛਾ, ਫੜ ਫੜ ਕੇ ਕੁਦਕਤਾਰੀਆਂ ਕੱਢਦੇ ਹਾਂ।
4: ਬਹੁਤ ਹੱਸਦੇ ਹੈ।
1: ਓਕੇ, ਹਾਂ, ਕੀ ਸੁਣਾਓ?
2: ਕਵਰ ਅਪ ਕਰ ਰਹੇ ਹਾਂ। ਹਾਂਜੀ, ਕੀ ਸੁਣਾਓਗੇ?
4: ਮੈਂ ਸੁਣਾਉਂਗਾ ਇੱਕ ਸੌਂਗ।
1: ਓਕੇ,
4: ਮਹਾਰਾ ਥੋੜਾ ਬੇਬੀ ਆਏ ਬੇਬੀ ਤੂੰ ਰੋਜ਼ੀ ਆਏ ਜ਼ਬਾਨੀ ਤੂੰ ਪਤਾ ਤੂੰ ਕੀ ਚਾਹੁੰਦੀ ਤੂੰ ਗਰਾ ਗਰਾ ਗਾਉਂਦੀ ਪਤਾ ਚਾਹੁੰਦੀ ਤੂੰ ਯਾਰੇ ਤੈਨੂੰ ਜਿੱਤਾਂ ਨੇ ਮੁੰਡੇ ਨਾ ਫਿਰ ਕਹਿੰਦੀ ਫਿਰ ਨੀ ਦਿਲੇ ਆਉਂਦੀ ਕਿਰਟੀ ਵੱਢ ਕੇ ਨੀ ਪੈਰੇ ਜਿੱਦਾਂ ਟੱਫ ਨੇ ਸਾਰੇ ਸਾਨੂੰ ਨਿੰਦ ਤੇ ਪੈਰੇ ਸਾਨੂੰ ਭੰਨ ਕੇ ਯਾਰ ਮੇਰੇ ਸਪਨੇ ਪੈਸ ਮਿਲਦਾ ਨਹੀਂ ਸਪਨੇ ਮਾਹੌਲ ਥੋੜਾ ਬੇਬੀ ਆਏ ਬੇਬੀ ਤੂੰ ਰੋਜ਼ੀ ਆਏ ਜ਼ਬਾਨੀ ਤੂੰ ਪਤਾ ਤੂੰ ਕੀ ਚਾਹੁੰਦੀ ਤੂੰ ਗਰਾ ਗਰਾ ਗਾਉਂਦੀ ਪਤਾ ਚਾਹੁੰਦੀ ਤੂੰ ਯਾਰੇ ਤੈਨੂੰ ਜਿੱਤਾਂ ਨੇ ਮੁੰਡੇ ਨਾ ਫਿਰ ਕਹਿੰਦੀ ਫਿਰ ਨੀ ਦਿੱਲੀ ਆਉਂਦੀ ਇੱਕ ਰੋਟੀ ਵੱਢ ਕੇ ਨੀ ਪੈਰੀ ਜਿੱਦਾਂ ਟੱਫ ਨੇ ਪਹਿਲੇ ਸਾਨੂੰ ਨਿੰਦ ਤੇ ਪਹਿਲੇ ਸਾਨੂੰ ਬੰਨ ਕੇ ਯਾਰ ਮੇਰੇ ਸੱਪ ਨੇ ਅੱਜ ਮਿਲਦਾ ਕੀ ਸਾਰੇ ਸੱਪ ਨੇ ਮਾਹੌਲ ਥੋੜਾ ਵੇਖ ਬਸ
1: ਬਸ ਉੱਤੇ ਕੌਣ ਉੱਤੇ ਵੇਖ ਜਪਮਨ ਉਹ ਨੀ ਕਰਨਾ ਉੱਤੇ ਮੈਂ ਥੈਂਕ ਯੂ ਜਪਮਨ,
2: ਥੈਂਕ ਯੂ ਜਪਮਨ ਦਾ ਸਾਹ ਭਰ ਗਿਆ,
1: ਥੈਂਕ ਯੂ ਆਏ ਹਾਏ ਹੋਏ ਹੋਏ, ਥੈਂਕ ਯੂ ਥੈਂਕ ਯੂ
4: ਬਾਏ
1: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ, ਤੁਸੀਂ ਦੁਬਾਰਾ ਕਰ ਲਿਓ ਮੇਰੇ ਕੋਲ ਚੱਕਣਗੀ ਤੁਹਾਡੀ ਕਾਲ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਜੀ। ਲਾਸਟ ਕਾਲਰ ਸਾਡੇ ਨਾਲ ਵਿਰਕ ਸਾਹਿਬ ਹੋਣਗੇ। ਹਰਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਕ੍ਰੇਗੀ ਬਨ ਤੋਂ ਕਰਦੇ ਨੇ ਮੈਸੇਜ, ਬਹੁਤ ਮਿਹਰਬਾਨੀ। ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦੇ ਲਈ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਧੰਨਵਾਦ ਜੀ, ਮਿਹਰਬਾਨੀ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ। ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ, ਅਤੇ ਖੂਬਸੂਰਤ ਕਹਾਣੀ, ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਜੀ ਸ਼ੁਕਰੀਆ ਜੀ, ਤੁਸੀਂ ਆਪਣਾ ਹਾਂਜੀ ਮਿਹਰਬਾਨੀ ਜੀ, ਆਪਾਂ ਅੱਗੇ ਚੱਲ ਕੇ ਕਰ ਦਿੰਦੇ ਹਾਂ ਅਨਾਊਂਸ, ਮਿਹਰਬਾਨੀ ਤੁਹਾਡੀ। ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 22 ਕੈਰੇਟ ਦਾ ਰੇਟ ਹੋ ਗਿਆ $195 ਇੱਕ ਗ੍ਰਾਮ ਦਾ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਵਿਰਕ ਸਾਹਿਬ ਤੁਸੀਂ ਕਰ ਲਓ ਹੁਣੇ ਹੁਣੇ ਜੇ ਕਰਨਾ, ਅਤੇ ਉਸ ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਇਜਾਜ਼ਤਾਂ ਲੈਣੀਆਂ ਤੁਹਾਡੇ ਕੋਲ, ਅਤੇ ਤੁਸੀਂ ਹੁਣੇ ਹੁਣੇ ਕਰ ਲਓ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ, ਇੱਧਰ ਅਵਤਾਰ ਜੀ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਹਾਂਜੀ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵਿਰਕ ਸਾਹਿਬ,
4: ਸਤਿ
1: ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
4: ਸਾਡਾ
1: ਵੀ ਠੀਕ ਆ।
2: ਹੋ ਗਏ ਰੈਡੀ ਸਕੂਲ ਜਾਣ ਲਈ ਕਿ ਪਹੁੰਚ ਗਏ?
1: ਗੱਡੀ ਚ ਬਹਿ ਗਏ।
2: ਠੀਕ ਹੈ, ਠੀਕ।
1: ਬੈਲਟਾਂ ਲਾ ਲਈਆਂ?
4: ਹਾਂਜੀ ਲਾ ਲਈਆਂ।
1: ਤੁਰਨ ਲੱਗੇ, ਭੱਜਣ ਲੱਗੇ?
4: ਹਾਂਜੀ।
1: ਕਿੰਨਾ ਚੱਲੇ, ਮੰਮਾ ਨਾਲ ਕਿ ਪਾਪਾ ਨਾਲ?
4: ਮੰਮਾ ਨਾਲ।
1: ਅੱਛਾ, ਮੰਮਾ ਨਾਲ। ਜੇ ਮੰਮਾ ਨਾਲ ਜਾਂਦੇ ਤਾਂ ਫਿਰ ਤੇ ਭੈਣ ਵੀ ਜਾਂਦੀ ਹੋਣੀ ਨਾਲ?
4: ਹਾਂਜੀ।
1: ਓਕੇ ਓਕੇ, ਉਹ ਤਾਂ ਸਭ ਤੋਂ ਪਹਿਲਾਂ ਤਿਆਰ ਹੋ ਕੇ ਬਹਿੰਦੀ ਹੋਣੀ ਫਿਰ।
4: ਹਾਂਜੀ।
1: ਹੈ ਕਹਿੰਦੀ ਹੋਣੀ ਵੀਰ ਜੀ ਨੂੰ ਛੱਡਣ ਚੱਲੇ?
4: ਪਹਿਲਾਂ ਜੋ ਛੋਟੀ ਹੁੰਦੀ ਉਦੋਂ ਰੋਂਦੀ ਹੁੰਦੀ ਆ, ਫਿਰ ਮੰਮਾ ਨੂੰ ਸਕੂਲ, ਮੰਮਾ ਗੱਡੀ ਚ ਬਹਿ ਜਾਂਦੀ ਆ ਪਾਰਕਿੰਗ ਚ, ਮੈਂ ਆਪੇ ਆ ਜਾਂਦਾ ਵਾ ਪਾਰਕਿੰਗ ਚ, ਤੇ ਉਹ ਸੀਸ ਰੋਂਦੀ ਆ ਤੇ ਕਹਿੰਦੀ ਵੀਰ ਜੀ ਕੋ ਜਾਣਾ ਵਾ।
1: ਅੱਛਾ, ਕਿੱਦਾਂ ਕਹਿੰਦੀ ਆ?
4: ਫਿਰ ਮੰਮਾ ਨੂੰ ਮੇਰੀ ਕਲਾਸ ਰੂਮ ਤੇ ਲਿਆਉਣਾ ਪੈਂਦਾ।
1: ਓਕੇ, ਉਹ ਕਹਿੰਦੀ ਹੋਣੀ ਆ ਮੈਂ ਵੀ ਵੀਰ ਜੀ ਦੀ ਕਲਾਸ ਵੇਖਣੀ ਆ।
4: ਬਾਕੀ
2: ਬੱਚੇ ਵੀ ਖਿਡਾਉਂਦੇ ਹੋਣੇ ਉਹਨੂੰ ਵੇਖ ਕੇ?
4: ਹਾਂਜੀ ਖਿਡਾਉਂਦੇ ਹੁੰਦੇ, ਕਦੀ ਕਦੀ
1: ਖਿਡਾਉਂਦੇ ਆ। ਓਏ ਹੋਏ, ਗੂਜੀ ਗੂਜੀ ਗੂਜੀ ਗੂਜੀ। ਕੀ ਸੁਣਾਓਗੇ ਵਿਰਕ ਸਾਹਿਬ ਫਿਰ ਅੱਜ?
4: ਅੱਜ ਬਾਜ਼ਾਰ।
1: ਓਕੇ
2: ਓਕੇ, ਹਾਂਜੀ।
4: ਇਹ ਕਿਹੜੀ ਚੀਜ਼ ਵਾ ਜਿਹੜੀ 1 ਸਾਲ ਵਿੱਚ 1 ਵਾਰੀ ਖਰੀਦੀ ਜਾਂਦੀ ਆ?
1: 1 ਸਾਲ ਚ 1 ਵਾਰੀ ਖਰੀਦੀ ਜਾਂਦੀ ਆ?
4: ਹਾਂਜੀ।
2: ਹੁਣ ਤੇ ਰੇਟ ਸੁਣ ਕੇ ਸੋਨਾ ਤੇ ਹੋ ਨਹੀਂ ਸਕਦਾ,
1: ਇਹ ਬੜੀ ਮਹਿੰਗੀ ਚੀਜ਼ ਲੱਗਦੀ ਯਾਰ ਜਿਹੜੀ 1 ਵਾਰੀ ਖਰੀਦੀ ਜਾ ਸਕਦੀ ਆ।
4: ਨਹੀਂ, ਹਰ ਸਾਲ ਖਰੀਦੀ ਜਾ ਸਕਦੀ ਆ।
1: ਹਰ ਸਾਲ ਖਰੀਦੀ ਜਾ ਸਕਦੀ ਆ? ਕੈਲੰਡਰ ਤੇ ਨਹੀਂ ਕਿਤੇ?
4: ਹਾਂਜੀ ਕੈਲੰਡਰ।
1: ਓਕੇ, ਯੰਤਰੀ ਵੀ ਹੋਊਗੀ ਫਿਰ?
4: ਹਾਂਜੀ
1: ਯੰਤਰੀ। ਸਹੀ ਗੱਲ ਹੈ ਯਾਰ, ਹੈਨਾ।
2: ਮੈਂ ਤੇ ਬਰਥਡੇ ਦਾ ਕੇਕ ਸੋਚਦੀ ਸੀ।
1: ਹੋਰ ਆਹੋ ਵੀ ਠੀਕ ਹੈ,
2: ਪਰ ਫਿਰ ਮੈਂ ਸੋਚਿਆ ਬਰਥਡੇ ਘਰ ਦੇ ਵਿੱਚ ਸਾਰਿਆਂ ਦੇ ਆਉਂਦੇ। ਹਾਂ,
1: ਕੈਲੰਡਰ ਦਾ ਹੈਪੀ ਬਰਥਡੇ ਕਰਦੇ ਨੇ। ਹਾਂ, ਕੈਲੰਡਰ ਦਾ
2: ਹੈਪੀ ਬਰਥਡੇ ਕਰਦੇ ਨੇ।
4: ਉਹਨੂੰ ਦੱਸਾਂਗੇ ਵੀ ਤੂੰ ਤੂੰ 6 ਸਾਲ ਦਾ, ਵੀ 2026 ਹੋਣਾ।
1: ਆਹੋ, ਕੈਲੰਡਰ ਨੂੰ ਕੈਲੰਡਰ ਥੱਲੇ ਵਿਛਾ ਕੇ ਤੇ ਉੱਤੇ ਕੇਕ ਕੱਟ ਦਿੰਦੇ ਆ। ਹੈ
2: ਹਾਂਜੀ
4: ਥੋੜਾ ਜਿਹਾ ਕੇਕ ਉਹ ਵੀ ਖਾ ਲੂਗਾ
1: ਆਹੋ ਥੋੜਾ ਜਿਹਾ ਪਤਾ ਲੱਗ ਜੂਗਾ ਉਹਨੂੰ ਵੀ ਵੀ ਸਵਾਦ ਕੀ ਹੈ
4: ਕਈ ਨੰਬਰ ਦੇ ਗੋਲੇ ਗੋਲੇ ਹੁੰਦੇ ਆ ਨਾ ਉਹ ਕੈਲੰਡਰ ਦਾ ਮੂੰਹ ਤੇ ਕੇਕ ਖਾ ਲੂਗਾ ਮੂੰਹ ਨਾਲ
1: ਹਾਂ ਕਈਆਂ ਨੇ ਮੂੰਹ ਟੱਡੇ ਹੁੰਦੇ ਆ ਨਾ ਚਲੋ ਦੋ ਔਰਤੇ ਬਾਤੇ ਕਰਤੇ ਕਰਤੇ ਮੇਰੀ ਗਾੜੀ ਸੇ ਟਕਰਾਈ ਔਰ ਬੋਲੀ ਭਈਆ ਦੇਖ ਕਰ ਗਾੜੀ ਚਲਾਓ ਨਾ ਜਬਕਿ ਮੇਰੀ ਗਾੜੀ ਬੰਦ ਥੀ ਔਰ ਪਾਰਕਿੰਗ ਮੇ ਖੜੀ ਥੀ ਹੱਸਦੇ ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
5: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
7: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ
8: ਲੈਜੈਂਡਰੀ ਲਵ ਸਟੋਰੀ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ
9: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਪਾਣੀ ਨਾਲ ਦੀ ਵਗਦੀ ਨਿਵਾਣਾ ਵੱਲ ਨੂੰ ਤੇ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਰਾਜੇ ਦੇ ਕੋਲ ਸ਼ਿਕਾਇਤ ਲੈ ਕੇ ਗਿਆ ਸ਼ਿਕਾਇਤ ਕਿ ਇਹਨੇ ਮੇਰੇ ਕੋਲ ਪੈਸੇ ਲਏ ਸੀ ਤੇ ਹੁਣ ਇਹ ਪੈਸੇ ਮੇਰੇ ਵਾਪਸ ਨਹੀਂ ਕਰਦਾ ਦੋਵਾਂ ਧਿਰਾਂ ਨੇ ਆਪਣੀ ਆਪਣੀ ਪੱਖ ਸੁਣਾਇਆ ਜਿਹੜੇ ਸ਼ਾਹੂਕਾਰ ਨੇ ਪੈਸੇ ਦਿੱਤੇ ਸੀ ਉਹਦਾ ਕਹਿਣਾ ਸੀ ਕਿ ਮਹਾਰਾਜ ਹਰ ਰੋਜ਼ ਵਿਆਜ ਵੱਧ ਰਿਹਾ ਅਤੇ ਇਹ ਬੰਦਾ ਮੈਨੂੰ ਕੁਛ ਵੀ ਵਾਪਸ ਨਹੀਂ ਦੇ ਰਿਹਾ ਦੂਸਰੇ ਨੂੰ ਪੁੱਛਿਆ ਗਿਆ ਅਤੇ ਉਹ ਕਹਿਣ ਲੱਗਾ ਜੀ ਮਹਾਰਾਜ ਪੈਸੇ ਮੈਂ ਲਏ ਤਾਂ ਜ਼ਰੂਰ ਸੀ ਪਰ ਹਾਲਾਤ ਕੁਛ ਇੱਦਾਂ ਦੇ ਬਣ ਗਏ ਨੇ ਕਿ ਹੁਣ ਮੈਂ ਉਹ ਪੈਸੇ ਵਾਪਸ ਨਹੀਂ ਦੇ ਪਾ ਰਿਹਾ ਦੋਵਾਂ ਧਿਰਾਂ ਦੀਆਂ ਸੁਣ ਕੇ ਰਾਜੇ ਨੇ ਕਿਹਾ ਭਾਈ ਫਿਰ ਤੂੰ ਪੈਸੇ ਕਦੋਂ ਦੇ ਸਕਦਾ ਕਿਵੇਂ ਦੇ ਸਕਦਾ ਕਹਿਣ ਲੱਗਾ ਮੈਂ ਮੁੱਕਰਦਾ ਨਹੀਂ ਪੈਸੇ ਮੈਂ ਦਊਂਗਾ ਜ਼ਰੂਰ ਪਰ ਹਾਲੇ ਮੇਰੇ ਕੋਲ ਨਹੀਂ ਹੈਗੇ ਹਾਂ ਇੰਨਾ ਜ਼ਰੂਰ ਕਰ ਦਿਓ ਕਿ ਜੇ ਤੁਸੀਂ ਵਧੀਆ ਇਨਸਾਫ ਕਰਨਾ ਜੇ ਤੁਸੀਂ ਮੇਰੀ ਮਦਦ ਕਰਨੀ ਆ ਮੇਰੀ ਹਾਲਤ ਨੂੰ ਜਾਣਦੇ ਹੋਏ ਤੁਸੀਂ ਮੈਨੂੰ ਆਸਾਨ ਜੀਆਂ ਕੋਈ ਕਿਸ਼ਤਾਂ ਕਰਵਾ ਦਿਓ ਮੈਂ ਥੋੜ੍ਹੇ ਥੋੜ੍ਹੇ ਕਰਕੇ ਜਿੱਦਾਂ ਜਿੱਦਾਂ ਮੇਰੇ ਕੋਲ ਆਉਣਗੇ ਹਾੜੀ ਸੋਹਣੀ ਮੈਂ ਦੇ ਜਾਊਂਗਾ ਰਾਜੇ ਨੂੰ ਬੰਦਾ ਇਮਾਨਦਾਰ ਲੱਗਾ ਵਧੀਆ ਲੱਗਾ ਸ਼ਾਹੂਕਾਰ ਨੂੰ ਕਹਿਣ ਲੱਗਾ ਹਾਂ ਭਾਈ ਕੀ ਰਿਆਇਤ ਦੇ ਸਕਦਾ ਪਰ ਸ਼ਾਹੂਕਾਰ ਕਹਿੰਦੇ ਨੇ ਕਿ ਇਸ ਚੀਜ਼ ਦੇ ਉੱਤੇ ਅੜਿਆ ਰਿਹਾ ਕਿ ਮੈਂ ਜਿੰਨੇ ਲੈਣੇ ਉਨੇ ਹੀ ਲੈਣੇ ਆ ਮਹਾਰਾਜ ਜੇ ਭੋਰ ਭੋਰ ਕੇ ਪੈਸੇ ਆਏ ਤਾਂ ਫਾਇਦਾ ਕੀ ਹੋਇਆ ਮੇਰੀ ਤਾਂ ਸਾਰੀ ਰਕਮ ਹੀ ਖਰਾਬ ਹੋ ਜਾਣੀ ਅਕਸਰ ਹੀ ਆਪਾਂ ਇੱਦਾਂ ਕਰਦੇ ਹਾਂ ਜਦੋਂ ਸਾਨੂੰ ਕਿਤੋਂ ਮਿਲਦੇ ਨਜ਼ਰ ਆ ਜਾਣ ਨਾ ਪੈਸੇ ਉਹ ਅਤੇ ਉਦੋਂ ਫਿਰ ਆਪਾਂ ਇਹ ਕਹਿੰਦੇ ਹਾਂ

0: ਉਹਦੀਆਂ ਕਿੰਨੀਆਂ ਕਿਸ਼ਤਾਂ ਉਹਨੂੰ ਆਸਾਨ ਕਰਕੇ ਦੇ ਸਕਦਾ। ਸ਼ਾਹੂਕਾਰ ਨੇ ਪਹਿਲਾਂ ਤਾਂ ਆੜੀ ਫੜੀ ਕੀਤੀ, ਕਹਿਣ ਲੱਗਾ ਜੀ ਨਹੀਂ, ਜੋ ਮੇਰਾ ਹੈਗਾ ਸੋ ਹੈਗਾ। ਗੱਲਾਂ ਬਾਤਾਂ ਥੋੜੀਆਂ ਹੋਰ ਅੱਗੇ ਵਧੀਆਂ, ਦੂਸਰੇ ਬੰਦੇ ਨੂੰ ਵੀ ਪੁੱਛਿਆ ਗਿਆ, ਪਤਾ ਲੱਗਾ ਕਿ ਹੈਗਾ ਤੇ 10,000 ਹੀ। ਪਰ ਉਸ ਤੋਂ ਬਾਅਦ ਫਿਰ ਵਿਆਜ ਪੈਂਦਾ ਪੈਂਦਾ ਵੱਧ ਕੇ ਇਹ 1,00,000 ਹੋ ਗਿਆ ਵਾ, ਜਿਹੜਾ ਉਤਲਾ 90,000 ਆ ਉਹ ਤੇ ਵਿਆਜ ਹੀ ਆ। ਗੱਲਬਾਤ ਵਿਗੜਦੀ ਵੇਖ ਕੇ ਸ਼ਾਹੂਕਾਰ ਕਹਿਣ ਲੱਗਾ ਜੀ ਜਿਹੜਾ ਮੇਰਾ ਵਿਆਜ ਹੈ ਨਾ ਉਹ ਤੇ ਛੱਡਣਾ ਬੜਾ ਔਖਾ, ਉਹ 90,000 ਤੇ ਨਹੀਂ ਜੇ ਮੈਂ ਛੱਡਣਾ, ਤੇ ਜੇ ਕਹਿੰਦੇ ਹੋ ਤੇ ਮੈਂ ਮੂਲ ਛੱਡ ਦਿੰਦਾ ਵਾ, ਯਾਨੀ ਕਿ ਮੈਂ 10,000 ਵਿੱਚੋਂ ਘਟਾ ਦੂੰਗਾ, 90,000 ਮੈਂ ਲੈਣਾ ਤੇ ਆਉਂਦੇ 5 ਸਾਲਾਂ ਦੇ ਵਿੱਚ ਇਹ ਸਾਰੇ ਪੈਸੇ ਮੇਰੇ ਪੂਰੇ ਕਰ ਦੇਵੇ। ਉਸ ਹਿਸਾਬ ਦੇ ਨਾਲ ਤੁਸੀਂ ਹਾੜੀ ਸਾਉਣੀ ਦੀਆਂ ਫਸਲਾਂ 'ਚ ਇਹਨੂੰ ਵੰਡ ਕੇ ਪੈਸੇ ਆਪ ਹੀ ਦੱਸ ਦਿਓ। ਕਹਿੰਦੇ ਨੇ ਰਾਜਾ ਜ਼ੋਰ ਜ਼ੋਰ ਦੀ ਹੱਸਿਆ ਤੇ ਕਹਿਣ ਲੱਗਾ ਸ਼ਾਹੂਕਾਰ ਜੀ ਹੁਣ ਤੁਹਾਨੂੰ ਪੈਸਾ ਇੱਕ ਵੀ ਨਹੀਂ ਮਿਲਣਾ। ਸ਼ਾਹੂਕਾਰ ਹੈਰਾਨ ਹੋ ਗਿਆ ਇਹ ਕਿਉਂ ਜੀ। ਰਾਜਾ ਕਹਿਣ ਲੱਗਾ ਜਿਹੜਾ ਤੂੰ ਮੂਲ ਛੱਡ ਰਿਹਾ ਨਾ, ਜਦੋਂ ਤੂੰ ਮੂਲ ਹੀ ਛੱਡ ਦਿੱਤਾ ਤੇ ਫਿਰ ਵਿਆਜ ਕਾਹਦਾ ਰਹਿ ਗਿਆ। 10,000 ਤੇਰਾ ਮੂਲ ਸੀ, 90,000 ਤੇਰਾ ਵਿਆਜ ਸੀ, ਤੇ ਵਿਆਜ ਕਾਹਦੇ ਤੇ ਬਣਿਆ, ਮੂਲ ਤੇ ਬਣਿਆ, ਤੇ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਆਪਣਾ ਫਿਰ ਹੁਣ ਉਤਲਾ ਵਿਆਜ ਵੀ ਤੈਨੂੰ ਕਾਹਦਾ ਦਈਏ, ਫਿਰ 90,000 ਵੀ ਤੈਨੂੰ ਕਾਹਦਾ ਦਈਏ। ਰਾਜੇ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹਦਾ ਸਾਰਾ ਲੇਖਾ ਜੋਖਾ ਕਲੀਅਰ, ਹੁਣ ਸ਼ਾਹੂਕਾਰ ਨੂੰ ਕੋਈ ਪੈਸਾ ਨਹੀਂ ਮਿਲੂਗਾ। ਇਹ ਕਹਾਣੀ ਸ਼ਾਇਦ ਆਪਾਂ ਆਪਣੇ ਆਪ ਦੇ ਉੱਤੇ ਵੀ ਲਾ ਕੇ ਵੇਖ ਸਕਦੇ ਹਾਂ। ਕਿਸੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਗੱਲ ਕੀਤੀ। ਜੇ ਆਪਾਂ ਆਪਣੇ ਪਰਿਵਾਰਿਕ ਤਾਣੇ ਬਾਣੇ ਦੇ ਵਿੱਚ ਵੇਖੀਏ ਤੇ ਵਿਆਜ ਕੀ ਹੈ ਸਾਡਾ, ਸਾਡੇ ਗਾਂ ਧੀਆਂ ਪੁੱਤ, ਤੇ ਸਾਡਾ ਮੂਲ ਕੀ ਹੈ ਜਿੱਥੋਂ ਸਾਡੀ ਉਤਪਤੀ ਹੋਈ ਹੈ, ਸਾਡੇ ਮਾਂ ਪਿਓ। ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸਾਡੇ ਮਾਂ ਪਿਓ ਦੀ ਬੜੀ ਬੇਕਦਰੀ ਹੁੰਦੀ ਹੈ, ਮੂਲ ਦੀ ਬੜੀ ਬੇਕਦਰੀ ਹੁੰਦੀ ਹੈ, ਤੇ ਵਿਆਜ ਨੂੰ ਆਪਾਂ ਚੁੰਮ ਚੁੰਮ ਕੇ ਰੱਖਦੇ ਹਾਂ, ਇੰਨਾ ਕੁ ਚੁੰਮਦੇ ਚੱਟਦੇ ਹਾਂ ਕਿ ਉਹਨੂੰ ਆਪਾਂ ਵਿਗਾੜ ਹੀ ਲੈਂਦੇ ਹਾਂ। ਪਰ ਇੱਕ ਗੱਲ ਜ਼ਰੂਰ ਯਾਦ ਰਹੇ ਇਸ ਕਹਾਣੀ ਦੇ ਹਵਾਲੇ ਦੇ ਨਾਲ, ਇੱਕ ਗੱਲ ਜ਼ਰੂਰ ਯਾਦ ਰਹੇ ਕਿ ਜੇ ਮੂਲ ਚਲਾ ਗਿਆ ਤਾਂ ਫਿਰ ਵਿਆਜ ਵੀ ਕਿਸੇ ਕੰਮ ਦਾ ਨਹੀਂ। ਜੇ ਤੁਸੀਂ ਮੂਲ ਦੀ ਇੱਜ਼ਤ ਨਾ ਕੀਤੀ ਜਿੱਥੋਂ ਸਾਡੀ ਉਤਪਤੀ ਹੈ, ਜਿੱਥੋਂ ਵਿਆਜ ਆਇਆ ਵਾ, ਜਿੱਥੋਂ ਸਾਡੀ ਇਹ ਪੀੜ੍ਹੀ ਅੱਗੇ ਚੱਲੀ ਹੈ, ਜੇ ਆਪਾਂ ਉਹਦੀ ਕਦਰ ਨਾ ਜਾਣੀ, ਉਹਦਾ ਆਪਾਂ ਮਾਣ ਸਤਿਕਾਰ ਨਾ ਕੀਤਾ, ਉਹਦੀ ਇੱਜ਼ਤ ਨਾ ਕੀਤੀ, ਤਾਂ ਯਾਦ ਰਹੇ ਉਹ ਵਿਆਜ ਵੀ ਸਾਡੇ ਕਿਸੇ ਕੰਮ ਦਾ ਨਹੀਂ। ਫਿਰ ਉਹ ਰਾਜਾ ਜਿਹੜਾ ਸਾਨੂੰ ਚਲਾ ਰਿਹਾ ਵਾ, ਉਹ ਪਰਮਾਤਮਾ, ਉਹ ਰੱਬ ਜਿਹਨੇ ਸਾਨੂੰ ਪੈਦਾ ਕੀਤਾ, ਫਿਰ ਉਸ ਰਾਜੇ ਦਾ ਵੀ ਕੁਛ ਫੈਸਲਾ ਇੱਦਾਂ ਦਾ ਹੀ ਹੈ, ਸਾਡੇ ਲਈ ਵੀ ਫੈਸਲਾ ਕੁਛ ਇੱਦਾਂ ਦਾ ਹੀ ਹੋਊਗਾ ਵੀ ਜੇ ਤੁਹਾਡੇ ਲਈ ਮੂਲ ਦੀ ਕੋਈ ਵੈਲਿਊ ਨਹੀਂ ਤੇ ਫਿਰ ਕੱਲ੍ਹ ਨੂੰ ਉਹ ਵਿਆਜ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲਾ, ਉਹ ਵਿਆਜ ਵੀ ਤੁਹਾਨੂੰ ਫਿਰ ਤੰਗ ਪਰੇਸ਼ਾਨ ਹੀ ਕਰੂਗਾ। ਤੇ ਜੇ ਆਪਾਂ ਇਹਨੂੰ ਧਾਰਮਿਕ ਪੱਧਰ ਦੇ ਉੱਤੇ ਲੈ ਕੇ ਜਾਈਏ, ਤੇ ਬਾਬੇ ਨਾਨਕ ਨੇ ਵੀ ਸਾਨੂੰ ਇਹੋ ਸੰਦੇਸ਼ ਦਿੱਤਾ ਕਿ ਇੱਕ ਮੂਲ ਦੇ ਨਾਲ ਜੁੜੇ ਰਹਿਣਾ, ਉਸ ਰੱਬ ਦੇ ਨਾਲ ਜੁੜੇ ਰਹਿਣਾ, ਇੱਕ ਓਅੰਕਾਰ, ਉਹ ਇੱਕ ਹੀ ਆ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਜਿਹੜਾ ਸਾਨੂੰ ਸਾਰਿਆਂ ਨੂੰ ਚਲਾ ਰਿਹਾ, ਜਿਹੜਾ ਸਾਡੇ ਹਰ ਇੱਕ ਸੁੱਖ ਦੁੱਖ ਦਾ ਖਿਆਲ ਰੱਖਦਾ, ਜਿਹਦੀ ਰਜ਼ਾ ਦੇ ਵਿੱਚ ਆਪਾਂ ਸਾਰੇ ਚੱਲ ਰਹੇ ਹਾਂ। ਸਾਨੂੰ ਲੱਗਦਾ ਅਸੀਂ ਆਪ ਬਹੁਤ ਪੜ੍ਹ ਲਿਖ ਗਏ, ਆਪ ਬਹੁਤ ਸਿਆਣੇ ਹੋ ਗਏ, ਪਰ ਯਾਦ ਰਹੇ ਸਾਡੀ ਉਤਪਤੀ ਉਸ ਇੱਕ ਤੋਂ ਆ, ਤੇ ਜੇ ਉਸ ਇੱਕ ਨੂੰ ਆਪਾਂ ਭੁੱਲਦੇ ਹਾਂ, ਆਪਾਂ ਮੂਲ ਨੂੰ ਭੁੱਲਦੇ ਹਾਂ, ਤੇ ਫਿਰ ਬਾਕੀ ਥੱਲੇ ਜੋ ਵੀ ਆ ਉਹ ਸਾਰਾ ਕੁਛ ਜਾਂਦਾ ਰਿਹਾ। ਸੋ ਹਮੇਸ਼ਾ ਯਾਦ ਰਹੇ ਸਭ ਤੋਂ ਪਹਿਲਾਂ ਸਾਨੂੰ ਮੂਲ, ਸਭ ਤੋਂ ਪਹਿਲਾਂ ਉਹ ਜਿੱਥੋਂ ਸਾਡੀ ਉਤਪਤੀ ਹੋਈ ਹੈ। ਹੁਣ ਇਸ ਕਹਾਣੀ ਨੂੰ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਮਰਜ਼ੀ ਲਾ ਲਓ, ਪਰ ਗੱਲ ਆ ਕੇ ਉੱਥੇ ਮੁੱਕਣੀ ਹੈ, ਸਭ ਤੋਂ ਪਹਿਲਾਂ ਮੂਲ, ਆਪਣੇ ਮੂਲ ਨੂੰ ਪਛਾਣ ਕੇ ਫਿਰ ਆਪਾਂ ਅੱਗੇ ਵਧੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਹਾਸਾ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਚਿਹਰੇ ਦੇ ਉੱਤੇ ਬਣਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਤੋਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਗੌਤਮ ਬੁੱਧ ਜਦੋਂ ਆਪਣਾ ਰਾਜ ਭਾਗ ਛੱਡ ਕੇ ਇੱਕ ਨਵੇਂ ਰਾਹ ਦੇ ਉੱਤੇ ਤੁਰ ਪਏ ਤੇ ਬੜੇ ਯਤਨ ਕੀਤੇ ਗਏ ਉਹਨਾਂ ਨੂੰ ਵਾਪਸ ਮੋੜਨ ਦੇ। ਉਹਨਾਂ ਦੇ ਪਰਿਵਾਰ ਨੂੰ ਚਿੰਤਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਇਹ ਵਾਪਸ ਆ ਜੂ। ਗੁੱਸਾ ਵੀ ਕੀਤਾ, ਪਿਆਰ ਨਾਲ ਵੀ ਮਨਾਇਆ, ਕਈ ਹੋਰ ਹੋਰ ਸਕੇ ਸੰਬੰਧੀਆਂ ਨੂੰ ਵੀ ਵਿੱਚ ਪਾਇਆ, ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜ ਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ, ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ। ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜ ਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ ਜੀ ਮੇਰੇ ਬੜੇ ਵਧੀਆ ਮਿੱਤਰ ਨੇ ਅਤੇ ਜੇ ਤੁਹਾਨੂੰ ਵੈਸੇ ਚੰਗਾ ਨਾ ਲੱਗੇ ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣੀ ਬੇਟੀ ਦਾ ਵਿਆਹ ਵੀ ਤੁਹਾਡੇ ਨਾਲ ਕਰਨ ਲਈ ਤਿਆਰ ਹਾਂ। ਇਹ ਸਾਰਾ ਰਾਜ ਭਾਗ ਮੇਰੀ ਬੇਟੀ ਦਾ ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ, ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ। ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ, ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜ ਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ, ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ। ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਆ ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜ ਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ।
ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ, ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ। ਇੱਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜਭਾਗ ਛੱਡ ਕੇ ਤੁਰਪੂ ਤੁਹਾਡੇ ਨਾਲ, ਉਹਨੇ ਕੁਛ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ। ਗੌਤਮ ਨੇ ਕਿਹਾ, ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਸੀ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਲਿਓ ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ, ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ, ਪਰ ਅਸਲ ਦੇ ਵਿੱਚ ਘੜਾ ਤੇ ਖਾਲੀ ਪਾਨ ਹੈ। ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੋਸੇ ਖਾਲੀ ਪਨ ਕਿੱਦਾਂ, ਕਹਿਣ ਲੱਗਾ ਜੇ ਖਾਲੀ ਪਨ ਨਾ ਹੋਵੇ ਤੇ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ। ਹੁਣ ਇਸ ਘੜੇ ਦੇ ਬਾਹਰ ਬਾਹਰ ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀ ਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ, ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ। ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ, ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ, ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ, ਜਿਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ, ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿੜਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ, ਧੁਰੇ ਦੇ ਅੰਦਰ ਉਹ
ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਨਾ ਕਿਹੜੀ ਚੀਜ਼ ਵੇਖਣੀ ਹੈ, ਤਾਂ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ, ਤੁਹਾਡੇ ਕੋਲ ਓਨਾ ਧਨ, ਓਨੀ ਦੌਲਤ, ਓਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ, ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਅਤੇ ਜੇ ਕੋਲ ਵਾਲੇ 'ਤੇ ਹੰਕਾਰ ਆ ਤਾਂ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ ਲਓ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
0: लादे फिर
2: हांजी हांजी ओए हांजी हांजी
3: हांजी रेडियो।
4: हमारी लव स्टोरी तो लेजेंडरी बन गई।
5: लेजेंडरी लव स्टोरीज की तो एंडिंग ट्रैजिक होती है।
6: फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल कमिंग टू सिनेमाज ऑन मे 22nd।
7: चांद मेरा दिल चांद मेरा दिल
8: रेडियो हांजी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 25 ਮਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਈਰਾਨ ਸਮਝੌਤੇ ਦੇ ਨਾਲ ਜੁੜੀ ਹੋਈ, ਜਿੱਥੇ ਐਤਵਾਰ ਦੇ ਦਿਨ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਕਿਸੇ ਵੀ ਸਮਝੌਤੇ ਦੇ ਉੱਤੇ ਪਹੁੰਚਣ ਨੂੰ ਲੈ ਕੇ ਕਾਫੀ ਹਲਚਲ ਦੇਖਣ ਨੂੰ ਮਿਲੀ ਸੀ। ਐਤਵਾਰ ਦੇ ਦਿਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਈਰਾਨ ਦੇ ਨਾਲ ਸੰਭਾਵਿਤ ਸਮਝੌਤੇ ਦੇ ਸੰਕੇਤ ਵੀ ਦਿੱਤੇ ਸੀ ਅਤੇ ਕਿਹਾ ਸੀ ਕਿ ਸ਼ਾਇਦ ਥੋੜ੍ਹੀ ਜਿਹੀ ਦੇਰ ਦੇ ਵਿੱਚ ਖਬਰਾਂ ਸਾਹਮਣੇ ਆ ਜਾਣਗੀਆਂ, ਪਰ ਰਾਤ ਤੱਕ ਇਹ ਤਸਵੀਰ ਸਪਸ਼ਟ ਹੋ ਗਈ ਕਿ ਫਿਲਹਾਲ ਦੋਵੇਂ ਦੇਸ਼ ਕੋਈ ਵੀ ਸਮਝੌਤਾ ਨਹੀਂ ਕਰ ਰਹੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ਸੋਸ਼ਲ ਦੇ ਉੱਤੇ ਕਿਹਾ ਕਿ ਈਰਾਨ ਦੇ ਨਾਲ ਸਮਝੌਤੇ ਦੀ ਗੱਲਬਾਤ ਚੱਲ ਜ਼ਰੂਰ ਰਹੀ ਹੈ, ਪਰ ਉਹਨਾਂ ਇਹ ਵੀ ਕਿਹਾ ਕਿ ਦੋਹੇ ਧਿਰਾਂ ਕੁਝ ਸਮਾਂ ਲੈਣਾ ਚਾਹੁੰਦੀਆਂ ਨੇ। ਟਰੰਪ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਈਰਾਨ ਨੂੰ ਸਮਝਣਾ ਹੋਏਗਾ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾ ਸਕਦਾ, ਜਦਕਿ ਈਰਾਨ ਵਾਰ ਵਾਰ ਇਹ ਕਹਿ ਚੁੱਕਿਆ ਹੈ ਕਿ ਉਹ ਪਰਮਾਣੂ ਹਥਿਆਰ ਤਾਂ ਬਣਾ ਨਹੀਂ ਰਹੇ। ਉੱਥੇ ਹੀ ਅਮਰੀਕੀ ਧਿਰ ਦੀ ਤਰਫ ਤੋਂ ਇਹ ਵੀ ਨਿਰਦੇਸ਼ ਦਿੱਤੇ ਗਏ ਨੇ ਅਮਰੀਕੀ ਧਿਰ ਨੂੰ ਕਿ ਕਿਸੇ ਵੀ ਸਮਝੌਤੇ ਦੇ ਵਿੱਚ ਜਲਦਬਾਜ਼ੀ ਨਾ ਕੀਤੀ ਜਾਵੇ। ਐਤਵਾਰ ਦੇ ਦਿਨ ਸਮਝੌਤੇ ਨੂੰ ਲੈ ਕੇ ਜੋ ਗੱਲਾਂ ਸਾਹਮਣੇ ਆਈਆਂ ਸੀ, ਉਸ ਦੇ ਉੱਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਟਿੱਪਣੀਆਂ ਵੀ ਸਾਹਮਣੇ ਆਈਆਂ ਸੀ, ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹਾਂ। ਪਰ ਡੋਨਲਡ ਟਰੰਪ ਨੇ ਇੱਧਰ ਕਿਹਾ ਹੈ ਕਿ ਉਹ ਈਰਾਨ ਦੇ ਨਾਲ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਵਫਦ ਨੂੰ, ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇਹ ਗੱਲ ਕਹਿ ਚੁੱਕੇ ਨੇ ਕਿ ਈਰਾਨ ਦੇ ਨਾਲ ਚੰਗਾ ਸਮਝੌਤਾ ਉਹ ਕਰਨਗੇ। ਇਸ ਦੌਰਾਨ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਦਰਮਿਆਨ ਹੋਏ ਸਮਝੌਤੇ ਦੀ ਆਲੋਚਨਾ ਵੀ ਕਰ ਛੱਡੀ। ਅਮਰੀਕੀ ਮੀਡੀਆ ਦੇ ਮੁਤਾਬਕ ਜਿਸ ਸਮਝੌਤੇ ਦੇ ਉੱਤੇ ਹੁਣ ਚਰਚਾ ਹੋ ਰਹੀ ਹੈ, ਉਸ ਦੇ ਵਿੱਚ 60 ਦਿਨ ਦੀ ਜੰਗਬੰਦੀ ਨੂੰ ਹੋਰ ਵਧਾਉਣਾ, ਹਾਰਮੋਨ ਸਟ੍ਰੀਟ ਨੂੰ ਫਿਰ ਤੋਂ ਖੋਲ੍ਹਣਾ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੱਗੇ ਦੀ ਗੱਲਬਾਤ ਸ਼ਾਮਲ ਹੈ। ਟਰੁੱਥ ਸੋਸ਼ਲ ਦੇ ਉੱਤੇ ਟਰੰਪ ਨੇ ਲਿਖਿਆ ਕਿ ਜੇਕਰ ਮੈਂ ਈਰਾਨ ਦੇ ਨਾਲ ਕੋਈ ਸਮਝੌਤਾ ਕਰਦਾ ਤਾਂ ਚੰਗਾ ਹੋਏਗਾ ਔਰ ਓਬਾਮਾ ਵਾਲਾ ਨਹੀਂ ਹੋਏਗਾ, ਜਿਸਨੇ ਈਰਾਨ ਨੂੰ ਬਹੁਤ ਸਾਰਾ ਨਗਦੀ ਪੈਸਾ ਦਵਾ ਦਿੱਤਾ ਸੀ ਔਰ ਪਰਮਾਣੂ ਹਥਿਆਰ ਬਣਨ ਦਾ ਰਸਤਾ ਵੀ

ਚਾਹੀਦੀ ਸੀ, ਉਹਨਾਂ ਨੇ ਨਹੀਂ ਕੀਤੀ, ਖਰਾਬ ਸਮਝੌਤੇ ਕੀਤੇ। ਜ਼ਿਕਰ ਹੋ ਗਿਆ ਕਿ ਐਤਵਾਰ ਦੇ ਦਿਨ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਉਮੀਦ ਜਤਾਈ ਸੀ ਕਿ ਦੂਸਰੇ ਦੌਰ ਦੀ ਗੱਲਬਾਤ ਦੀ ਉਹ ਫਿਰ ਤੋਂ ਮੇਜ਼ਬਾਨੀ ਕਰਨਗੇ। ਪਰ ਪਹਿਲਾਂ ਇੱਧਰ ਜਿਹੜੀ ਇਜ਼ਰਾਈਲ ਦੇ ਨਾਲ ਜੁੜੀ ਖਬਰ ਆ ਉਹ ਦੱਸ ਦਈਏ ਤੁਹਾਨੂੰ। ਇਜ਼ਰਾਈਲ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਹੈ ਕਿ ਇਸ ਪ੍ਰਸਤਾਵਿਤ ਸਮਝੌਤੇ ਦੇ ਉੱਤੇ ਉਹ ਨਾਮਨਜ਼ੂਰ ਨੇ, ਉਹਨਾਂ ਨੂੰ ਇਹ ਸਵੀਕਾਰ ਨਹੀਂ ਹੈ ਇਹ ਸਮਝੌਤਾ, ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਦੇ ਹਿੱਤਾਂ ਦੇ ਮੁਤਾਬਕ ਨਹੀਂ ਹੈ। ਹੋ ਸਕਦਾ ਆਖਰੀ ਸਮੇਂ ਦੇ ਵਿੱਚ ਜਾ ਕੇ ਇਸੇ ਕਰਕੇ ਇਹ ਸਮਝੌਤਾ ਟਲ ਗਿਆ ਹੋਵੇ। ਇਜ਼ਰਾਈਲੀ ਬ੍ਰਾਡਕਾਸਟਰ ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਸ ਸਮਝੌਤੇ ਦਾ ਖਾਕਾ ਤਿਆਰ ਹੋਇਆ, ਇਜ਼ਰਾਈਲ ਨੂੰ ਲੱਗਦਾ ਹੈ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਉਹ ਬਹੁਤ ਵੱਡਾ ਖਤਰਾ ਹੈ। ਇਸ ਡੀਲ ਦੇ ਜ਼ਰੀਏ ਈਰਾਨ ਨੂੰ ਇੱਕ ਵੱਡੀ ਲਾਈਫ ਲਾਈਨ ਮਿਲ ਜਾਏਗੀ। ਇਜ਼ਰਾਈਲੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਮਝੌਤੇ ਦੀ ਆੜ ਦੇ ਵਿੱਚ ਈਰਾਨ ਨੂੰ ਆਰਥਿਕ ਅਤੇ ਮਿਲਟਰੀ ਰੂਪ ਦੇ ਵਿੱਚ ਖੁਦ ਨੂੰ ਮਜ਼ਬੂਤ ਕਰਨ ਦਾ ਹੋਰ ਸਮਾਂ ਮਿਲ ਜਾਏਗਾ। ਚੈਨਲ 12 ਦੀ ਰਿਪੋਰਟ ਦੇ ਮੁਤਾਬਕ ਇਹ ਵੀ ਖੁਲਾਸਾ ਕੀਤਾ ਗਿਆ ਕਿ ਇਜ਼ਰਾਈਲੀ ਅਧਿਕਾਰੀ ਇਸ ਵਕਤ ਬੇਹੱਦ ਅਹਿਮ ਬਿੰਦੂ ਦੇ ਉੱਤੇ ਬਰੀਕ ਨਜ਼ਰ ਰੱਖ ਰਹੇ ਨੇ। ਉਹ ਇਹ ਹੈ ਕਿ ਇਸ ਡੀਲ ਦੇ ਤਹਿਤ ਈਰਾਨ ਦੇ ਨਿਊਕਲੀਅਰ ਸਟਾਕ ਨੂੰ ਸੱਚ ਦੇ ਵਿੱਚ ਉਹਨਾਂ ਦੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਜਾਂ ਨਹੀਂ। ਇਜ਼ਰਾਈਲ ਬਾਰ ਬਾਰ ਇਹੀ ਕਹਿੰਦਾ ਰਿਹਾ ਕਿ ਈਰਾਨ ਨੂੰ ਆਪਣਾ ਨਿਊਕਲੀਅਰ ਸਟਾਕ ਪੂਰੀ ਤਰ੍ਹਾਂ ਦੇ ਨਾਲ ਨੇਸਤੋ ਨਾਬੂਤ ਯਾਨੀ ਕਿ ਖਤਮ ਕਰ ਦੇਣਾ ਹੋਏਗਾ, ਤਾਂ ਹੀ ਕੋਈ ਸਮਝੌਤਾ ਕਿਤੇ ਅੱਗੇ ਤੁਰ ਸਕੇਗਾ। ਉੱਥੇ ਹੀ ਅਮਰੀਕਾ ਦੇ ਵਿਦੇਸ਼ ਸਕੱਤਰ ਮਾਰਕੋ ਰੂਬੀਓ ਦੇ 4 ਦਿਨਾਂ ਭਾਰਤ ਦੌਰੇ ਦੇ ਦਰਮਿਆਨ ਇੱਕ ਵਾਰ ਫਿਰ ਤੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦੀ ਗਰਮਾਹਟ ਦੀਆਂ ਖਬਰਾਂ ਭਾਰਤੀ ਮੀਡੀਆ ਜਤਾ ਰਿਹਾ। ਹਾਲਾਂਕਿ ਕਿੰਨੀ ਕੁ ਗਰਮਾਹਟ ਹੈ ਇਸ ਗੱਲ ਦੇ ਬਾਰੇ ਤਾਂ ਕੋਈ ਗਰੰਟੀ ਨਹੀਂ ਲਈ ਜਾ ਸਕਦੀ, ਕਿਉਂਕਿ ਮਾਰਕੋ ਰੂਬੀਓ ਦਾ ਭਾਰਤ ਦੌਰਾ ਜਿਹੜਾ ਇੱਕ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਭਾਰਤ ਅਮਰੀਕਾ ਰਿਸ਼ਤੇ ਤਾਂ ਹਾਲੇ ਸੁਧਾਰਨ ਦੇ ਲਈ ਕਿਸੇ ਵੀ ਦੇਸ਼ ਨੇ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ, ਪਰ ਉਸ ਤੋਂ ਬਾਅਦ ਮੱਧ ਪੂਰਬ ਦੇ ਵਿੱਚ ਜਿਹੜਾ ਇੱਕ ਅਮਰੀਕਾ ਦੀ ਤਰਫ ਤੋਂ ਪੰਗਾ ਛੇੜਿਆ ਗਿਆ। ਦਿੱਲੀ ਦੇ ਵਿੱਚ ਹੁਣ ਭਾਰਤ ਅਮਰੀਕਾ ਰਿਸ਼ਤਿਆਂ ਨੂੰ ਲੈ ਕੇ ਹੋਣ ਵਾਲੀ ਟ੍ਰੇਡ ਡੀਲ, ਕੁਆਡ ਸਮਝੌਤਾ, ਸਮੁੰਦਰੀ ਸੁਰੱਖਿਆ, ਹੋਰ ਬੜੇ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ। ਪਰ ਜਿਵੇਂ ਕਿ ਪਤਾ ਹੈ ਕਿ ਇਹ ਜ਼ਿਆਦਾਤਰ ਬੰਦ ਕਮਰਿਆਂ ਮੀਟਿੰਗ ਹੁੰਦੀਆਂ ਨੇ, ਪ੍ਰੈਸ ਦੇ ਵਿੱਚ ਕੁਝ ਇੱਕ ਜਾਣਕਾਰੀ, ਚੁਣਿੰਦਾ ਜਾਣਕਾਰੀ ਹੀ ਦਿੱਤੀ ਜਾਂਦੀ ਹੈ। ਦਿੱਲੀ ਦੇ ਵਿੱਚ ਅਮਰੀਕਾ ਦੀ 250ਵੀਂ ਇੰਡੀਪੈਂਡੈਂਸ ਡੇ ਦਾ ਜਸ਼ਨ ਵੀ ਚੱਲ ਰਿਹਾ। ਮਾਰਕੋ ਰੂਬੀਓ ਇੱਥੇ ਮੌਜੂਦ ਸੀ। ਇਸ ਦਰਮਿਆਨ ਡੋਨਾਲਡ ਟਰੰਪ ਦੀ ਕਾਲ ਵੀ ਆਈ ਹੈ ਪ੍ਰਧਾਨ ਮੰਤਰੀ ਮੋਦੀ ਨੂੰ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦੇ ਨੇ, ਅਮਰੀਕਾ ਭਰੋਸਾ ਕਰਦਾ। ਇਸ ਦਰਮਿਆਨ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਲਾਈਵ ਕਾਲ ਦੇ ਜ਼ਰੀਏ ਡੋਨਾਲਡ ਟਰੰਪ ਨੂੰ, ਜਿਹੜਾ ਭਾਰਤ ਦੇ ਵਿੱਚ 250ਵਾਂ ਸੁਤੰਤਰਤਾ ਦਿਹਾੜਾ ਚੱਲ ਰਿਹਾ ਉਸ ਦੇ ਨਾਲ ਜੁੜਿਆ। ਟਰੰਪ ਨੇ ਕਾਲ 'ਤੇ ਕਿਹਾ ਕਿ ਆਈ ਲਵ ਪ੍ਰਾਈਮ ਮਿਨਿਸਟਰ ਮੋਦੀ, ਉਹ ਚੰਗੇ ਨੇ, ਮੇਰੇ ਦੋਸਤ ਨੇ। ਮੈਂ ਤਾਂ ਕਹਿਣਾ ਚਾਹਾਂਗਾ ਕਿ ਤੁਸੀਂ ਲੋਕ ਵੀ ਬਹੁਤ ਚੰਗੇ ਹੋ। ਭਾਰਤ ਅਤੇ ਅਮਰੀਕਾ ਇੰਨੇ ਕਰੀਬ ਕਦੇ ਨਹੀਂ ਰਹੇ। ਭਾਰਤ ਮੇਰੇ ਉੱਤੇ ਅਤੇ ਸਾਡੇ ਦੇਸ਼ ਦੇ ਉੱਤੇ 100% ਭਰੋਸਾ ਕਰ ਸਕਦਾ। ਜੇਕਰ ਉਹਨਾਂ ਨੂੰ ਕਦੇ ਵੀ ਕੋਈ ਮਦਦ ਚਾਹੀਦੀ ਹੋਵੇ, ਉਹਨਾਂ ਨੂੰ ਪਤਾ ਹੈ ਕਿ ਕਾਲ ਕਿਹਨੂੰ ਕਰਨੀ ਹੈ, ਕਿੱਥੇ ਕਰਨੀ ਹੈ। ਅਸੀਂ ਕਰ ਵੀ ਰਹੇ ਹਾਂ ਚੰਗਾ, ਔਰ ਰਿਕਾਰਡ ਬਣਾ ਰਹੇ ਹਾਂ। ਸਾਡੀ ਅਰਥ ਵਿਵਸਥਾ ਰਿਕਾਰਡ ਪੱਧਰ ਦੇ ਉੱਤੇ ਹੈ, ਸਟਾਕ ਮਾਰਕੀਟ ਰਿਕਾਰਡ ਪੱਧਰ 'ਤੇ ਹੈ। ਇਸ ਕਰਕੇ ਮੈਂ ਮੋਦੀ ਦਾ ਇੱਕ ਵੱਡਾ ਪ੍ਰਸ਼ੰਸਕ ਹਾਂ। ਜ਼ਿਕਰ ਹੋ ਗਿਆ ਕਿ 23 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਵੀ ਹੋਈ ਸੀ। ਉਦੋਂ ਹੀ ਸਰਜੀਓ ਗੌਰ ਨੇ ਕਿਹਾ ਸੀ ਕਿ ਰੂਬੀਓ ਨੇ ਟਰੰਪ ਦੀ ਤਰਫ ਤੋਂ ਮੋਦੀ ਨੂੰ ਵਾਈਟ ਹਾਊਸ ਆਉਣ ਦੇ ਲਈ ਅਧਿਕਾਰਕ ਸੱਦਾ ਵੀ ਦਿੱਤਾ ਹੋਇਆ। ਬੇਸ਼ੱਕ ਅਮਰੀਕਾ ਭਾਰਤ ਨੂੰ ਸਾਥ ਦੇ ਦੇਵੇ ਜਾਂ ਗੱਲਾਂ ਗੱਲਾਂ 'ਚ ਕਹਿ ਦੇਵੇ, ਪਰ ਮੱਧ ਪੂਰਬ ਦੀ ਜੰਗ ਨੇ ਭਾਰਤ ਦੇ ਵਿੱਚ ਇੱਕ ਨੁਕਸਾਨ ਬਹੁਤ ਵੱਡਾ ਕੀਤਾ, ਉਹ ਹੈ ਫਿਊਲ ਦੇ ਪ੍ਰਾਈਸਿਸ, ਯਾਨੀ ਕਿ ਤੇਲ ਦੀਆਂ ਕੀਮਤਾਂ ਕੁਝ ਐਸੇ ਰਿਕਾਰਡ ਪੱਧਰ 'ਤੇ ਚਲੀ ਗਈਆਂ ਨੇ ਕਿ ਭਾਰਤੀਆਂ ਦੇ ਉੱਤੇ ਇਸ ਦੀ ਮਾਰ ਪੈ ਰਹੀ ਹੈ। ਇੰਨਾ ਕਾਫੀ ਨਹੀਂ ਸੀ ਕਿ ਆਇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ 2 ਹਫ਼ਤਿਆਂ 'ਚ ਹੁਣ 4ਵੀਂ ਵਾਰ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਇਹ 10 ਦਿਨਾਂ ਦੇ ਅੰਦਰ 4ਥਾ ਵਾਧਾ ਹੈ। ਇਸੇ ਵਾਧੇ ਦੇ ਨਾਲ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਕਿਤੇ ਪਾਰ ਜਾ ਚੁੱਕੀ ਹੈ। ਖ਼ਬਰ ਏਜੰਸੀ PTI ਦੇ ਮੁਤਾਬਕ ਤਾਂ 2.61 ਰੁਪਏ ਦਿੱਲੀ 'ਚ ਪੈਟਰੋਲ ਦੀ ਕੀਮਤਾਂ ਦੇ ਅੰਦਰ ਵਾਧਾ ਹੋਇਆ, ਔਰ ਡੀਜ਼ਲ ਦੀਆਂ ਕੀਮਤਾਂ 'ਚ ਵੀ 2.71 ਰੁਪਏ ਵਾਧਾ ਹੋਇਆ। ਸੋ ਦਿੱਲੀ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਹੁਣ 95.20 ਰੁਪਏ ਪ੍ਰਤੀ ਲੀਟਰ ਜਾਂ ਇਸ ਤੋਂ ਉੱਪਰ ਹੋਣਗੀਆਂ। ਦਿੱਲੀ ਤੋਂ ਇਲਾਵਾ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 113.51 ਰੁਪਏ ਪ੍ਰਤੀ ਲੀਟਰ ਹੋਣਗੀਆਂ, ਮੁੰਬਈ 'ਚ 111.21 ਰੁਪਏ ਅਤੇ ਚੇਨਈ ਦੇ ਵਿੱਚ 107.77 ਰੁਪਏ ਪੈਟਰੋਲ ਦੀਆਂ ਕੀਮਤਾਂ ਦੱਸੀਆਂ ਗਈਆਂ ਨੇ। ਸਿਆਸਤ ਦੇ ਨਾਲ ਜੁੜੀ ਖਬਰ, ਉੱਥੇ ਹੀ ਪੱਛਮ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ ਲਿਖਿਆ ਕਿ ਫਾਲਟਾ ਦੇ ਲੋਕਾਂ ਨੇ

0: ਆਪਣੀ ਗੱਲ ਕਹਿ ਦਿੱਤੀ ਹੈ, ਲੋਕਤੰਤਰ ਜਿੱਤਿਆ, ਡਰਾਉਣ ਦੀ ਕੋਸ਼ਿਸ਼ ਜਿਹੜੀ ਸੀ ਉਹ ਹਾਰ ਗਈ ਹੈ। ਦੇਬਾਂਸ਼ੂ ਪਾਂਡਾ ਨੂੰ ਫਾਲਟਾ ਦੇ ਵਿੱਚ ਰਿਕਾਰਡ ਮਾਰਜਨ ਦੇ ਨਾਲ ਜਿੱਤਣ ਦੇ ਉੱਤੇ ਮੋਦੀ ਨੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਪੱਛਮ ਬੰਗਾਲ ਦੇ ਲੋਕਾਂ ਦਾ ਭਾਜਪਾ ਦੇ ਉੱਤੇ ਮਜ਼ਬੂਤ ਭਰੋਸਾ ਹੈ। ਉਹਨਾਂ ਇਹ ਵੀ ਲਿਖਿਆ ਕਿ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੇ ਕਾਰਕੁਨਾਂ ਨੂੰ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ, ਉਹਨਾਂ ਨੇ ਚੰਗਾ ਕੰਮ ਕੀਤਾ, ਅਸੀਂ ਪੱਛਮ ਬੰਗਾਲ ਦੀ ਤਰੱਕੀ ਦੇ ਲਈ ਰਲ ਕੇ ਕੰਮ ਕਰਾਂਗੇ। ਦੱਸ ਦਈਏ ਕਿ ਭਾਜਪਾ ਦੇ ਦੇਬਾਂਸ਼ੂ ਪਾਂਡਾ ਨੂੰ 1,00,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਜਿੱਤ ਮਿਲੀ ਹੈ। ਉਹਨਾਂ ਨੇ 1,49,000 ਯਾਨੀ 71% ਵੋਟਾਂ ਹਾਸਲ ਕੀਤੀਆਂ ਨੇ। ਦੂਜੇ ਨੰਬਰ 'ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ CPM ਦੇ ਸ਼ੰਭੂਨਾਥ ਕੁਰਮੀ ਰਹੇ, ਜਿਨ੍ਹਾਂ ਨੂੰ 40,000 ਵੋਟਾਂ ਹੀ ਮਿਲੀਆਂ। ਕਾਂਗਰਸ ਇੱਥੋਂ ਤੀਜੇ ਨੰਬਰ 'ਤੇ ਰਹੀ, ਜਿਨ੍ਹਾਂ ਦੇ ਅਬਦੁਲ ਰਜ਼ਾਕ ਨੂੰ 1,00,000 ਵੋਟਾਂ ਹੀ ਮਿਲੀਆਂ, ਯਾਨੀ 4% ਦਾ ਸ਼ੇਅਰ ਸੀ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਹਾਂਗੀਰ ਖਾਨ ਦੇ ਨਾਂ ਦੇ ਉੱਤੇ ਵੀ 7783 ਵੋਟਾਂ ਪਈਆਂ। ਹਾਲਾਂਕਿ ਵੋਟਿੰਗ ਤੋਂ ਪਹਿਲਾਂ ਹੀ ਪ੍ਰਮੁੱਖ ਵਿਰੋਧੀ ਜਿਹੜੇ ਉਮੀਦਵਾਰ ਸੀ ਤ੍ਰਿਣਮੂਲ ਕਾਂਗਰਸ ਅਤੇ ਜਹਾਂਗੀਰ ਖਾਨ, ਉਹ ਚੋਣ ਮੈਦਾਨ ਦੇ ਵਿੱਚੋਂ ਹਟ ਗਏ ਸੀ। ਉਹਨਾਂ ਨੇ ਇਹ ਐਲਾਨ ਕੀਤਾ ਸੀ। ਆਖਰੀ ਖਬਰ ਪੰਜਾਬ ਦੇ ਨਾਲ ਜੁੜੀ, ਜਿੱਥੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਅਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਛੱਡਣ ਦੇ 3 ਦਿਨ ਬਾਅਦ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ MP ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਵੀਕਐਂਡ ਦੇ ਦਰਮਿਆਨ ਅਯਾਲੀ ਦੇ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦੇ ਕਈ ਆਗੂਆਂ ਦੇ ਨਾਲ ਉੱਥੇ ਪਹੁੰਚੇ। ਤਰਸੇਮ ਸਿੰਘ ਮਨਪ੍ਰੀਤ ਸਿੰਘ ਅਯਾਲੀ ਦੇ ਕੋਲ ਅੰਮ੍ਰਿਤਪਾਲ ਸਿੰਘ ਦਾ ਸੁਨੇਹਾ ਲੈ ਕੇ ਗਏ ਸੀ। ਅੰਮ੍ਰਿਤਪਾਲ ਸਿੰਘ ਫਿਲਹਾਲ MP ਚੁਣਿਆ ਤਾਂ ਗਿਆ, ਪਰ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਦੋਂ ਤੋਂ ਚੋਣਾਂ ਹੋਈਆਂ ਨੇ। ਮਨਪ੍ਰੀਤ ਅਯਾਲੀ ਦੇ ਮੁਤਾਬਕ ਤਰਸੇਮ ਸਿੰਘ ਅੰਮ੍ਰਿਤਪਾਲ ਦਾ ਇਹੀ ਸੁਨੇਹਾ ਲੈ ਕੇ ਆਏ ਨੇ ਕਿ ਉਹਨਾਂ ਦੇ ਨਾਲ ਉਤਰਿਆ ਜਾਵੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 117 ਉਮੀਦਵਾਰਾਂ 'ਚੋਂ 3 ਵਿਧਾਇਕ ਹੀ ਜਿੱਤੇ ਸੀ, ਉਹਨਾਂ 'ਚੋਂ ਮਨਪ੍ਰੀਤ ਅਯਾਲੀ ਵੀ ਇੱਕ ਸੀ। ਅਪ੍ਰੈਲ 2026 'ਚ ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਗੱਠਜੋੜ ਤੋਂ ਪਹਿਲਾਂ 8 ਮੈਂਬਰੀ ਤਾਲਮੇਲ ਕਮੇਟੀ ਬਣਾਈ ਸੀ, ਜਿਸ ਦੇ ਵਿੱਚ ਦੋਵਾਂ ਧਿਰਾਂ ਦੇ ਕੰਮ ਨੂੰ ਸਾਂਝੇ ਤੌਰ 'ਤੇ ਲਾਗੂ ਕਰਨਾ ਸੀ। ਮਨਪ੍ਰੀਤ ਅਯਾਲੀ ਨੂੰ ਇਸੇ ਕਮੇਟੀ ਦਾ ਕਨਵੀਨਰ ਵੀ ਬਣਾਇਆ ਗਿਆ ਸੀ। ਅਯਾਲੀ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ। ਹੁਣ ਭਵਿੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਨਾ ਜਾਣ ਦਾ ਐਲਾਨ ਵੀ ਕੀਤਾ। ਸਿਆਸਤ ਦੀ ਜੋੜ ਤੋੜ ਹੈ, ਸਿਆਸਤਦਾਨਾਂ ਦੇ ਉੱਤੇ ਹੁਣ ਕੀ ਭਰੋਸਾ ਕੀਤਾ ਜਾਵੇ। ਖਬਰਾਂ ਆਸਟ੍ਰੇਲੀਆ ਵਾਲੇ ਪਾਸਿਓਂ, ਜਿੱਥੇ ਹੁਣ ਇੰਡੀਪੈਂਡੈਂਟ ਉਮੀਦਵਾਰ, ਜਿਨ੍ਹਾਂ ਨੂੰ ਆਸਟ੍ਰੇਲੀਆ 'ਚ ਇੰਡੀਪੈਂਡੈਂਟ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਹ ਕਿਸੇ ਇੱਕ ਧੜੇ, ਕਿਸੇ ਇੱਕ ਪਾਰਟੀ ਦੇ ਨਾਲ ਜੁੜੇ ਨਹੀਂ ਸੀ ਹੁੰਦੇ, ਪਰ ਹੁਣ ਇੰਡੀਪੈਂਡੈਂਟ ਦੀ ਵੀ ਇੱਕ ਪਾਰਟੀ ਹੋਏਗੀ, ਯਾਨੀ ਕਿ ਇੰਡੀਪੈਂਡੈਂਟ ਇੰਡੀਪੈਂਡੈਂਟ ਨਹੀਂ ਹੋਣਗੇ। ਇਸ ਕਿਸਮ ਦੇ ਦਾਅਵੇ ਆਸਟ੍ਰੇਲੀਆਈ ਅਖਬਾਰਾਂ, TV ਚੈਨਲਾਂ ਦੇ ਉੱਤੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਦੋ ਉਮੀਦਵਾਰ, ਜਿਹੜੇ ਉਮੀਦਵਾਰ ਤਾਂ ਨਹੀਂ ਕਹਿ ਸਕਦੇ, ਦੋ MP ਜਿਹੜੇ ਇੰਡੀਪੈਂਡੈਂਟ ਨੇ, ਸੁਤੰਤਰ ਨੇ, ਜ਼ੈਲੀ ਸਟੈਗਲ ਅਤੇ ਅਲਜੀਰਾ ਸਪੈਂਡਰ, ਦੋਹਾਂ ਨੇ ਗੱਲਬਾਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇੱਕ ਇੰਡੀਪੈਂਡੈਂਟ ਦੀ ਮੇਜਰ ਪਾਰਟੀ ਬਣਾਉਣਾ ਚਾਹੁੰਦੇ ਨੇ, ਤਾਂ ਕਿ ਜਿਹੜੇ ਵੋਟਰਸ ਨੇ, ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਲੇਬਰ ਤੋਂ ਬਾਅਦ ਕੋਈ ਵਿਕਲਪ ਨਹੀਂ ਹੈ, ਲਿਬਰਲ ਨੈਸ਼ਨਲ ਗੱਠਜੋੜ ਨੂੰ ਉਹ ਮਜ਼ਬੂਤ ਨਹੀਂ ਸਮਝਦੇ, ਤਾਂ ਘੱਟੋ ਘੱਟ ਵਨ ਨੇਸ਼ਨ ਦੇ ਖਾਤੇ ਦੇ ਵਿੱਚ ਨਾ ਜਾਣ। ਉਹਨਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਵਨ ਨੇਸ਼ਨ ਕਿਸ ਤਰੀਕੇ ਦੇ ਨਾਲ ਦੇਸ਼ ਦਾ ਨੁਕਸਾਨ ਕਰ ਸਕਦੀ ਹੈ। ਜ਼ੈਲੀ ਸਟੈਗਲ ਨੇ ਅਲਜੀਰਾ ਸਪੈਂਡਰ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਗੱਲ ਮੀਡੀਆ ਨੂੰ ਕਹੀ। ਇਸ ਦਰਮਿਆਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਇਹ ਬਿਆਨ ਸਾਹਮਣੇ ਆਉਂਦਾ ਹੈ ਕਿ ਇਹ ਚੰਗਾ ਹੋਏਗਾ ਕਿ ਜੇਕਰ ਜਿੰਨੇ ਵੀ ਇੰਡੀਪੈਂਡੈਂਟਸ ਨੇ ਉਹ ਆਪਣੀ ਇੱਕ ਰਲ ਕੇ ਪਾਰਟੀ ਬਣਾ ਲੈਣ। ਹੋ ਸਕਦਾ ਕਿ ਦੇਸ਼ ਦੇ ਵਿੱਚ ਆਜ਼ਾਦ ਉਮੀਦਵਾਰ ਜਾਂ ਜਿਹੜੀ ਇੱਕ ਸੁਤੰਤਰ ਤੌਰ ਦੇ ਉੱਤੇ ਰਾਜਨੀਤੀ ਹੁੰਦੀ ਹੈ ਉਸਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਵੀ ਹੋਵੇ, ਪਰ ਇਹ ਫਾਇਦਾ ਦੇਵੇਗਾ ਜਾਂ ਨੁਕਸਾਨ ਪਹੁੰਚਾਏਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਫੈਡਰਲ ਚੋਣਾਂ ਦੇ ਅੰਦਰ ਪਤਾ ਚੱਲ ਸਕੇਗਾ। ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ACT ਤੋਂ ਜਿਹੜੇ ਇੰਡੀਪੈਂਡੈਂਟ ਨੇ ਡੈਵਿਡ ਪੈਕਾਕ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਗੱਲਬਾਤ ਹੋ ਰਹੀ ਹੈ। ਹਾਲਾਂਕਿ ਜਿਹੜੇ ਡੈਵਿਡ ਪੈਕਾਕ ਨੇ ਉਹ ਕਾਫੀ ਜ਼ਿਆਦਾ ਧੁਰ ਦੱਖਣ ਪੰਥੀ ਵਿਚਾਰਧਾਰਾ ਦੇ ਵੱਲ ਪ੍ਰਭਾਵਿਤ ਨੇ ਅਤੇ ਹੋ ਸਕਦਾ ਕਿ ਉਹ ਵਨ ਨੇਸ਼ਨ ਦੇ ਨਾਲ ਕਿਸੇ ਤਰੀਕੇ ਦਾ ਸਮਝੌਤਾ ਕਰ ਲੈਣ। ਦੱਸ ਦਈਏ ਕਿ ਰੈੱਡ ਬ੍ਰਿਜ ਨਾਂ ਦੇ ਅਦਾਰੇ ਦੀ ਤਰਫ ਤੋਂ ਇਸ ਵੀਕਐਂਡ ਦੇ ਦਰਮਿਆਨ ਇੱਕ ਸਰਵੇ ਪ੍ਰਕਾਸ਼ਿਤ ਕੀਤਾ ਗਿਆ ਸੀ, ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਨਾਲ ਸਾਂਝਾ ਕੀਤਾ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਸਰਕਾਰ ਤਾਂ ਲੇਬਰ ਪਾਰਟੀ ਜਿਵੇਂ ਤਿਵੇਂ ਬਣਾ ਲਏਗੀ, ਪਰ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਜਿਹੜਾ ਉਹ ਕਮਜ਼ੋਰ ਪੈ ਜਾਏਗਾ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਵਰਗੀ ਮਾਈਨਰ ਪਾਰਟੀ ਜਿਹੜੀ ਉਹ ਘੱਟੋ ਘੱਟ 50 to 55 ਸੀਟਾਂ ਲੋਅਰ ਹਾਊਸ ਦੇ ਵਿੱਚ ਜਿੱਤ ਕੇ ਲਿਜਾ ਸਕਦੀ ਹੈ ਅਤੇ ਪ੍ਰਮੁੱਖ ਵਿਰੋਧੀ ਧਿਰ ਬਣਨ ਦਾ ਦਾਅਵਾ ਵੀ ਪੇਸ਼ ਕਰ ਸਕਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਅਹਿਮ ਤਰੀਨ ਖਬਰਾਂ, ਜਿੱਥੇ ਬੰਡਾਏ ਹਮਲੇ ਦੇ ਨਾਲ ਜੁੜੀ ਖਬਰ ਅਤੇ ਡੈਜ਼ੀ ਫਰੀਮੈਨ ਦੇ ਨਾਲ ਜੁੜੀ। ਪਹਿਲੀ ਖਬਰ ਬੰਡਾਏ ਬੀਚ ਦੇ ਉੱਤੇ ਹੋਏ ਕਤਲੇਆਮ ਦੇ ਨਾਲ ਜੁੜੀ ਖਬਰ, ਜਿਸ ਦੇ ਵਿੱਚ ਹੁਣ ਜਿਹੜੀ ਰਾਇਲ ਕਮਿਸ਼ਨ ਦੀ ਸੁਣਵਾਈ ਚੱਲ ਰਹੀ ਹੈ ਉਸ ਦੇ ਵੀ ਅੱਜ ਦੇ ਦਿਨ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਵਿੱਚ ਅੱਜ ਦੇ ਦਿਨ ਸਵੇਰ ਵੇਲੇ ਇਹ ਗੱਲ ਕਹੀ ਗਈ ਕਿ ਜਦੋਂ ਪਿਛਲੇ ਵਰ੍ਹੇ 14 December ਨੂੰ ਇਹ ਇੱਕ ਵੱਡਾ ਹਮਲਾ ਹੋਇਆ ਸੀ, 15 ਲੋਕ ਮਾਰੇ ਗਏ ਸੀ। ਇਸ ਹਮਲੇ ਦੇ ਬਾਰੇ ਰਾਇਲ ਕਮਿਸ਼ਨ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਉਂਕਿ ਅੱਜ ਪਹਿਲਾ ਗਵਾਹ ਵੀ ਪੇਸ਼ ਕੀਤਾ ਗਿਆ, ਜੂਇਸ਼ ਕਮਿਊਨਿਟੀ ਤੋਂ ਵੀ ਕੁਝ ਲੋਕ ਪੇਸ਼ ਹੋਏ ਨੇ, ਅਤੇ ਰਾਇਲ ਕਮਿਸ਼ਨ ਦੇ ਸਾਹਮਣੇ ਦੱਸਿਆ ਗਿਆ ਕਿ ਜਿਹੜਾ ਚਨੁੱਕਾ ਫੈਸਟੀਵਲ ਉਸ ਦਿਨ ਮਨਾਇਆ ਜਾ ਰਿਹਾ ਸੀ ਸਮੁੰਦਰ ਦੇ ਕੱਢੇ ਦੇ ਉੱਤੇ, ਅਤੇ ਜਦੋਂ ਦੋ ਬੰਦੂਕਧਾਰੀਆਂ ਨੇ ਸਾਜਿਦ ਅਕਰਮ ਅਤੇ ਨਾਵਿਦ ਅਕਰਮ ਜਿਹੜੇ ਪਿਓ ਪੁੱਤ ਸੀ ਉਹਨਾਂ ਨੇ ਆ ਕੇ ਉੱਥੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਅਤੇ ਕਾਊਂਟਰ ਟੈਰਰਿਜ਼ਮ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਇਸ ਹਮਲੇ ਦੇ ਬਾਰੇ ਜਾਂ ਇਹਨਾਂ ਹਮਲਾਵਰਾਂ ਦੇ ਬਾਰੇ ਕਿੰਨਾ ਕੁ ਪਤਾ ਸੀ ਕਿ ਕੋਈ ਇਨਪੁੱਟ ਸੀ, ਉਸ ਨੂੰ ਲੈ ਕੇ ਇਹ ਸੁਣਵਾਈ ਹੁਣ ਸ਼ੁਰੂ ਕੀਤੀ ਗਈ ਹੈ। ਕਿਹਾ ਗਿਆ ਕਿ NSW ਪੁਲਿਸ ਨੇ ਇਸ ਨੂੰ Tier 1 ਸਿਕਿਉਰਿਟੀ ਰਿਸਕ ਦੇ ਵਿੱਚ ਇਸ ਇਵੈਂਟ ਨੂੰ ਰੱਖਿਆ ਸੀ। ਆਮ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਦੇ ਹੋਰ ਜਿੰਨੇ ਵੀ ਇਵੈਂਟ ਹੋਏ ਸੀ ਸਪਤੰਬਰ ਅਤੇ ਅਕਤੂਬਰ 2025 ਦੇ ਦਰਮਿਆਨ, ਉਹਨਾਂ ਨੂੰ ਵੀ Tier 1 ਕੈਟਾਗਰੀ, ਹਾਲਾਂਕਿ 1-2 ਇਵੈਂਟ ਜਿਹੜੇ ਸੀ ਉਹ ਦੀ Tier 3 ਕੈਟਾਗਰੀ ਦੇ ਸੀ, ਜਿਹਨੂੰ ਹਾਈਐਸਟ ਸਿਕਿਉਰਿਟੀ ਲੈਵਲ ਜਾਂ ਹਾਈਐਸਟ ਥਰੈਟ ਲੈਵਲ ਵੀ ਕਹਿ ਲਿਆ ਜਾਂਦਾ। Tier 3 ਜਿਹੜਾ ਉਹ ਕਾਊਂਟਰ ਟੈਰਰਿਜ਼ਮ ਦੇ ਨਾਲ ਵੀ ਜੁੜਿਆ ਹੁੰਦਾ ਹੈ, ਪਰ ਜਿਹੜਾ ਹਨੁੱਕਾ ਫੈਸਟੀਵਲ ਹੋਇਆ ਸੀ ਉਸਨੂੰ Tier 1 ਕੈਟਾਗਰੀ ਦੇ ਵਿੱਚ ਹੀ ਪੁਲਿਸ ਨੇ ਰੱਖਿਆ, ਅਤੇ ਪੁਲਿਸ ਨੂੰ ਲੱਗਿਆ ਕਿ ਇਸ ਹਮਲੇ ਦੇ ਇੱਥੇ ਹਮਲਾ ਹੋਣ ਦੀ ਕੋਈ ਐਡੀ ਖਾਸ ਸੰਭਾਵਨਾ ਨਹੀਂ ਬਣਦੀ, ਅਤੇ ਪੁਲਿਸ ਦੀ ਜਿੰਨੀ ਨਫ਼ਰੀ ਮੌਜੂਦ ਆ ਉਹ ਕਾਫ਼ੀ ਹੈ ਜੇ ਕਿਸੇ ਕਿਸਮ ਦਾ ਕੋਈ ਹੁੜਦੰਗ ਹੁੰਦਾ ਹੈ ਤਾਂ। ਦੂਜੀ ਖਬਰ ਡੇਜ਼ੀ ਫਰੀਮੈਨ ਦੇ ਨਾਲ ਜੁੜੀ ਹੋਈ, ਦੱਸਦੀ ਹੈ ਉਹ ਸ਼ਖਸ ਜਿਹੜਾ ਕਿ ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰਕੇ ਕਈ ਮਹੀਨਿਆਂ ਤੱਕ ਫਰਾਰ ਰਿਹਾ ਸੀ। ਵਿਕਟੋਰੀਅਨ ਕੋਰਨਰ ਦੀ ਤਰਫ ਤੋਂ ਹੁਣ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ, ਅਤੇ ਦੱਸਿਆ ਜਾ ਰਿਹਾ ਕਿ ਦੋ ਪੁਲਿਸ ਅਫਸਰ ਵਾਡਿਮ ਡਿਵਾਟ ਹਟਾਟ ਅਤੇ ਨੀਲ ਥੋਮਸਨ ਦੋਹਾਂ ਦੇ ਮਾਮਲੇ ਦੇ ਵਿੱਚ ਡੇਜ਼ੀ ਫਰੀਮੈਨ ਨੇ ਜੋ ਵੀ ਉਸ ਵਕਤ ਉਸ ਦਿਨ ਕੀਤਾ ਉਸਨੂੰ ਲੈ ਕੇ ਬਹੁਤ ਸਾਰੇ ਸਬੂਤ, ਬਹੁਤ ਸਾਰੇ ਪੱਖ ਜਿਹੜੇ ਨੇ ਉਹ ਰੱਖੇ ਗਏ ਨੇ। ਅਦਾਲਤ ਨੇ ਇਹ ਵੀ ਸੁਣਿਆ ਕਿ ਡੈਜ਼ੀ ਫਰੀਮੈਨ ਨੇ ਉਸ ਵਕਤ ਉਸ ਬੱਸ ਦੇ ਵਿੱਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬੱਸ ਦੇ ਉੱਤੇ ਪੁਲਿਸ ਛਾਪੇਮਾਰੀ ਕਰਨ ਆਈ ਸੀ। ਸੁਪਰੀਮ ਕੋਰਟ ਦੇ ਵਿੱਚ ਪੁਲਿਸ ਨੇ ਇਹ ਵੀ ਜਾਣਕਾਰੀ ਆਪਣੇ ਬਿਆਨ ਦੇ ਵਿੱਚ ਦਿੱਤੀ ਹੈ। ਦੱਸਦੀਏ ਕਿ ਇਸ ਦਰਮਿਆਨ ਸੀਨੀਅਰ ਕਾਂਸਟੇਬਲ ਜਿਹੜੇ ਸੀ ਨੀਲ ਥੋਮਸਨ ਉਸਨੇ ਜਿਹੜੀ ਬੱਸ ਦੀ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ, ਕਿਉਂਕਿ ਜਿਹੜਾ ਡੈਜ਼ੀ ਫਰੀਮੈਨ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਕਿਸੇ ਘਰ 'ਚ ਨਹੀਂ ਬਲਕਿ ਇੱਕ ਕੈਰਾਵੈਨ ਨੁਮਾ ਬੱਸ ਦੇ ਵਿੱਚ ਰਹਿੰਦਾ ਸੀ। ਇਸ ਦਰਮਿਆਨ ਪੁਲਿਸ ਨੇ ਉਸਨੂੰ ਆਵਾਜ਼ ਵੀ ਮਾਰੀ ਉੱਚੀ ਕਿ ਦਰਵਾਜ਼ਾ ਖੋਲ੍ਹੋ, ਅਤੇ ਉਸਨੇ ਅੰਗਰੇਜ਼ੀ 'ਚ ਗਾਲਾਂ ਗੁਲਾਂ ਕੱਢਦਿਆਂ ਹੋਇਆ ਉਹਨਾਂ ਨੂੰ ਕਿਹਾ ਵੀ ਕਿ ਦਰਵਾਜ਼ਾ ਖੋਲ੍ਹ ਦਿਆਂਗੇ। ਪੁਲਿਸ ਅਫਸਰ ਨੇ ਇਹ ਵੀ ਪੁੱਛਿਆ ਕਿ ਕੀ ਤੁਸੀਂ ਅੰਦਰ ਹੀ ਹੋ। ਐਮੀਲੀਆ ਫਰੀਮੈਨ ਜਿਹੜੀ ਕਿ ਡੈਜ਼ੀ ਦੀ ਪਤਨੀ ਸੀ ਉਸਨੇ ਕਿਹਾ ਹਾਂ ਅਸੀਂ ਹਾਂ। ਡੈਜ਼ੀ ਫਰੀਮੈਨ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਰ ਪਹਿਲਾਂ ਇੱਥੋਂ ਨਿਕਲੋ ਅਤੇ ਇੱਥੋਂ ਬਾਹਰ ਹੋਵੋ ਜਾਂ ਇੱਥੋਂ ਪਿੱਛੇ ਹਟੋ ਅਤੇ ਫਿਰ ਤੁਹਾਡੇ ਨਾਲ ਗੱਲ ਕੀਤੀ ਜਾਏਗੀ। ਬਾਅਦ ਦੇ ਵਿੱਚ ਹਾਲਾਂਕਿ ਡੈਜ਼ੀ ਫਰੀਮੈਨ ਨੇ ਉਸ ਬੱਸ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਨਕਾਰ ਵੀ ਕੀਤਾ ਸੀ। ਪੁਲਿਸ ਨੇ ਡੈਜ਼ੀ ਫਰੀਮੈਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਸਾਹਮਣਾ ਕਿਵੇਂ ਕੀਤਾ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਉਸ ਦਿਨ ਡੈਜ਼ੀ ਦੀ ਛਾਪੇਮਾਰੀ ਕਰਨ ਦੇ ਲਈ ਜਾਂ ਉਸ ਤੋਂ ਪੁੱਛ ਪੜਤਾਲ ਕਰਨ ਦੇ ਲਈ ਇਸ ਕਰਕੇ ਗਈ ਸੀ ਕਿਉਂਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉਸਦੇ ਕੋਲ ਚਾਈਲਡ ਸੈਕਸ਼ੁਅਲ ਅਸੋਲਟ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਟੀਰੀਅਲ ਨੇ, ਸੈਂਕੜਿਆਂ ਫਾਈਲਾਂ ਪੁਲਿਸ ਨੇ ਹਾਲਾਂਕਿ ਬਾਅਦ ਦੇ ਵਿੱਚ ਜ਼ਬਤ ਵੀ ਕਰ ਲਈਆਂ, ਪਰ ਪੁਲਿਸ ਜਿਹੜੀ ਸੀ ਇਸੇ ਦੇ ਲਈ 26 August 2025 ਨੂੰ ਜਦੋਂ ਇਹ ਸ਼ੂਟਿੰਗ ਹੋਈ ਸੀ ਉਸ ਦਿਨ ਇਸ ਇਲਾਕੇ ਦੇ ਵਿੱਚ ਪੋਰਪੰਕਾ ਨਾਮ ਦਾ ਇਲਾਕਾ ਜਿਹੜਾ ਵਿਕਟੋਰੀਆ ਦਾ ਉੱਥੇ ਰੇਨਆਰ ਟਰੈਕ ਦੇ ਕੋਲ ਪਹੁੰਚੀ ਸੀ, ਔਰ ਇਸ ਦਰਮਿਆਨ ਪੁਲਿਸ ਦੀ ਪਾਰਟੀ ਜਿਹੜੀ ਸੀ ਉਹ ਲਗਭਗ 10 ਕਰਮਚਾਰੀਆਂ ਦੀ ਸੀ। एक बार फिर तो दस दईए कि ये जिहड़े पुलिस कर्मचारी सी इन्हां दे विच्चों कुछ जिहड़े सी ओह गड्डी दे विच बैठ के अगे चले गए। पंज दे करीब तीन जिहड़े सी ओह प्रॉपर्टी दे आले दुआले पड़ताल करन लगे, जदके दो जिन्हां दे विच नील थॉम्पसन ते वाडिम डी वाट ये जिहड़े सी इह बस दे कोल ही रह गए सी ताकि डेजी तो पुछ पड़ताल की जाए। जदों उसने गोलियां मार दित्तियां ना पुलिस अफसरां दे उत्ते, अन्नेवा गोलियां मार के उन्हां नूं हलाक करके उत्थों उह फरार हो गया सी। उत्थे पुलिस दे नाल जिहड़े तशद्दद भी हो जांदे ने। पर्थ हवाई अड्डे दे उत्ते एक पुलिस अफसर दे उत्ते एक व्यक्ति ने थुक भी दिता। ब्रूम का रहन वाला यह 54 साल व्यक्ति जदों टर्मीनल 3 दे उत्ते एयरपोर्ट पहुंचा, पिछले महीने की गल है, तो वह एक महिला दे उत्ते चिल्ला रहा सी। पुलिस इस दरमियान उस महिला दे कोल गई तो उसने नाल गलबात की, तो इस व्यक्ति नू महिला तो दूर होने दे लई कहा गया। इस दरमियान इस व्यक्ति ने पुलिस कर्मचारी दे उत्ते थुकया, मगरों इस नू गिरफ्तार कर लिया गया, पर्थ वाच हाउस ले जाया गया। फिलहाल इस मामले दे विच पुलिस ने उस व्यक्ति दे उत्ते एक दोष आयद कर लिया, तो इस कथित मुलजम नू पुलिस मुलाजम जिहड़ा ड्यूटी दे उत्ते उस दे नाल जिनसी बदसलूकी करन गलबात करन उसकी इनकुआरी दे विच अड़िका पान ते थुकन दे मामले च घट्टो घट 10 साल की सज़ा ते $6,000 का जुर्माना जां दोवें भी दिते जा सकते ने। उत्थे ही डायथीरिया दे नाल जुड़ी एक होर मौत की पुष्टि हुई है। नॉर्दर्न टैरिटरी दे विच इस एक मौत की पुष्टि की गई है, जिसका कि 60 साल का व्यक्ति सी। एलिस स्प्रिंग हस्पताल दे विच इसकी मौत की पुष्टि की गई है। दस दईए कि नॉर्दर्न टैरिटरी दे विच इसे एक महीने के अंदर डायथीरिया दे नाल जुड़ी यह दूसरी मौत है। डायथीरिया दे लगभग दहाके तो भी वध समय तो बाद किते जाके इस किस्म दे नाल घातक केस सामने आने लगे ने। दस दईए कि पहली बार 1990 के डायथीरिया का रिकॉर्ड रखना नॉर्दर्न टैरिटरी आस्ट्रेलिया के शुरू होया सी, पर पिछले कुछ दिनों के हफ्तों के डायथीरिया के नाल जुड़े केस जोड़े काफ़ी हद तक वधे ने, ना सिर्फ वैसटर्न आस्ट्रेलिया बल्कि क्वींसलैंड साउथ आस्ट्रेलिया के भी यह केस सामने आ रहे हैं। हुण तक 242 केस CDC यानी कि आस्ट्रेलियन सेंटर फॉर डिजीज़ कंट्रोल की तरफ तो नोट किए जा चुके हैं। IPL दे नाल जुड़ियां खबरां ते होरना खबरां दे लई तुसीं साडे सोशल मीडिया दे उत्ते जुड़ सकदे हो, जिथों जाके तुहानूं वधेरे विस्तार खबरां दे सकदे। पर IPL तो वक्री एक खबर IPL दे ही खिडारियां दे नाल जुड़ी हुई, जिथे आस्ट्रेलियन क्रिकेटर ट्रैविस हेड ते उसकी पत्नी जैसिका नूं ऑनलाइन ट्रोलिंग दा भारत दे विच खास तौर ते सामना करना पै रहा। दस दईए कि IPL दे एक मैच दे दरमियान हैदराबाद ते बेंगलुरु दा मैच सी, जदों ट्रैविस हेड ते भारतीय बल्लेबाज विराट कोहली दे दरमियान विवाद हो गया। किस गल नूं लैके सी इह तां नहीं पता चलिया। दरअसल शुक्रवार रात हैदराबाद च खेडे गए सनराइजर हैदराबाद ते रॉयल चैलेंजर बेंगलुरु दी टीमां सामने सी। इस मैच दे दरमियान कोहली ने हैड दे कई बार इशारे किते, जदों मैच खत्म होया तां हैड ने हथ मिलाउण दे लई हथ अगे वधाया पर कोहली ने नज़रअंदाज कर दिता। इस वाक्य तो बाद कोहली दे प्रशंसकां ने सोशल मीडिया दे उत्ते ट्रैविस हेड दे उत्ते बोलना शुरू कर दिता। ट्रैविस हेड दी पत्नी जैसिका नू आस्ट्रेलियन मीडिया आउटलेट दी एडवरटाइजर दे हवाले दे नाल इंटरव्यू भी की गई, तो कहा गया कि यह बड़ा मंदभाग है। जैसिका ने कहा कि सवेरे उठते ही सोशल मीडिया से सानू गाला पै रही ने, ठीक है मेरे दोस्तों ते परिवारक लोगों भी निशाना बनाया जा रहा है, ये ठीक नहीं है। खेड दे विच जोश ते जनून तो रह गई पर खिडारियां ते उन्हां दे परिवारां दे नाल गल करन दा तरीका भी मायने रखदा है। जिक्र योग है कि राजीव गांधी इंटरनेशनल स्टेडियम च सनराइजर हैदराबाद ने बेंगलुरु नूं 55 दौड़ां दे फर्क दे नाल हराया सी। कोहली ने 11 गेंदां ते 15 दौड़ां भी बनाईयां सी, पर मैच खत्म होण तों बाद हैड ने हथ मिलाउण तों इनकार कर दिता। खबरां दे अज दे इस सैगमेंट दे विच फिलहाल इन्ना ही, दिओ इजाजत, धन्नवाद।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।
2: ਆ ਜਾ ਪਿਆਰ ਕੀ ਹੋ ਡੀਲ,
3: ਦਿਲ ਬੋਲੇ ਤੋ
4: ਹਾਰਟ ਹਾਰਟ।
5: ਆਵਾ ਯਾਰ ਸੌਦਾ ਸੌਦਾ,
4: ਓਹੋ
2: ਦੋਨੋ ਡੀਲ ਕਰਸੀ
4: ਟਾਈਟ, ਵੈਰੀ ਟਾਈਟ।

ਦਿਨੀ ਤੌਣ। ਹਾਂਜੀ ਹਾਂਜੀ ਹਾਂਜੀ, ਕੌਣ ਮੁੰਡਾ ਕੌਣ, ਇਹਦੀ ਝੁੱਕ ਦਿਨੀ ਤੌਣ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ, ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ। ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼। ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ

ਵਾਇਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ, ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ, ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ। ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀਜ਼ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦਾ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦਾ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ ਅਤੇ ਸਾਨੂੰ ਪਤਾ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਹੈ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ, ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ, ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ। ਪਿਛਲੇ ਸੀਜ਼ਨ ਕਹਿਤਾ ਵਾ, ਕਿਆ ਬਾਤ ਹੈ। ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ, ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦੇ ਦੇ ਕੰਸੈਪਟਸ ਨੇ ਨਾ, ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ, ਪਰ ਪੁਆਇੰਟ ਇਹ ਹੈ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਉ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ,
ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋਂ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ, ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਨਾ ਕਿ ਇੱਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟ ਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ। ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वॉज अ वेरी पुअर जोक गाइस, इट्स ऑन मी, मेरी गलती। तो असी आ गए जी वापस, फाइनल फाइनल फाइनल राउंड हूँ। अपनी गलबात का एंड होन लगा, गलबात खत्म होने लगी है। थोड़े तो मेरे बच्चे छोटे के थोड़ा जहा समा रह गया, तो आप हुण इहनूं गल नूं अगे वधांदे होए खत्म करिए। इसनूं इसदी डेस्टिनी तक, सॉरी डेस्टिनेशन तक, डेस्टिनी भी वैसे सही वर्ड सी, पर चलो जो है सो है, डेस्टिनेशन तक लैके चलिए। तो जी हुण इह है कि हाउ टू को ओवरकम दिस। इहदे अंदर भी जी वो प्रधान होरी दस के गए ने, एंड टू बी वेरी ऑनेस्ट सब कुछ बहुत प्रैक्टिकल। एंड अगेन जो तुसीं हजे तक मेरे नाल बने पए हो तुहानूं पता है की करना, बट स्टिल मैं दस के जाऊँगा। सो अपने कॉपी पेन फिर तो तैयार रखो, क्योंकि हुणे ही थोड़े कोल इदां दे जवाब आन लगे। ठीक है जी। सो टू ओवरकम ए वाली फीलिंग, ए टेंडेंसी हटाने लई थोनों एक डिसरप्शन लगानी पैनी है अपने अंदर, है ना। एक डिसरप्टर होना चाहिए जिस करके तुसी ये काम करना हट जाओ। तुसी बार बार नुकसान वालू खुद जाना रोक लो खुद नू, है ना। सो चार एक्सरसाइजेज दसियां जी उन्होंने। ठीक है जी। पहली एक्सरसाइज है जी फ्यूचर फोकस्ड थिंकिंग। सिंपल है और अंदर यह जी कि समझो तुसी जो भी कर रहे हो, भावें अगेन ओ वाला पैसा इनवैसट, ओ वाले रिलेशनशिप इनवैसट, या फिर ओ वाले चार दोस्तों इनवैसट, जो भी इनवैसट कर रहे हो अपना मन अपना धन जो भी, तुसी ए सोचना आराम नाल शांत दिमाग नाल कि जे यह चीज़ अज तो मैं शुरू करन लगा हुंदा, जे मैं हुण तक कदी कीती ही ना हुंदी ते की मैं करदा। Ask yourself because you need to be in the present, right? So एक तो ये हो गया। फिर दूसरा जी कि बशीर बद्र साहब ने कहा है कि जो गुजर गई सो बात गई, ये सेकेंड भी उन्होंने यही कहा, पर इन्होंने बेसिकली यही समझाया कि जो चला गया चला गया, जो भी इन्वेस्ट कर चुके हो वह जा चुका। नो बडी ओ यू। जे तुसी किसी नाल चंगे हो, जे तुसी किसी का कुछ किया, तो ये थानू लगता मॉरली कि थानू वह चीज़ वापस आनी चाहिए है, पर कोई भी इस चीज़ की जिम्मेवारी नहीं चकता। कोई भी कितने भी रिटन टैक्सट नहीं है कि कोई थोड़े नाल उदा ही व्यवहार करे जिदा तुसी उन्हां नाल करते हो। तो सेम गोज़ विद मनी। जे थानू लगता कि अज वो चीज़ च इन्वेस्टमेंट मैं जो करदा पिया, मैं कदी ना कदी पैसा वापस मुड़ के आऊगा, तो इदा नहीं हुंदा। तुसी जिन्ने मर्जी पैसे अपने सुटने सुट लो, खराब करने कर लो, पर इदा कदी चीज़ा ठीक नहीं हुंदियां। फिर है जी ओपरचुनिटी कॉस्ट, जिदी मैं गल पहले भी की थी थोड़े ना, है ना, कि जे मैं यही पैसा या यही एनर्जी इत्थे लाने नालों कितने होर लगावा, इत्थे लगाने नालों कितने होर लगावा, शायद की पता बैटर आ जाए रिजल्ट, हो सकता कि बैटर थिंग्स हैपन टू मी, हो सकता कि मैनु ज़्यादा बेहतर लोग मिलन। हाँ, पहले पहले हर चीज़ थोड़ी औखी लगती है, पहले पहले नवे लोगों दोबारा उठना बैठना विचरना औखा लगता है, पहले पहले दोबारा नवी इन्वेस्टमेंट करनी औखी लगती है, नवा रिश्ता बनाना औखा लगता है ना, पर वह समा एक नवी चीज़ नू देना शायद जेड़ा थोड़े लिए बेहतरी कर सके, रादर दैन उस चीज़ से वह समा तो पैसा लगाना जेड़ा थानू पता है कि वह थानू सिर्फ नुकसान ही करेगा, इज़ मच बैटर। एंड जी लास्ट वाला जी अगेन फ्यूचर फोकस्ड थिंकिंग जी सी ना, वो ही नैक्सट एक्सरसाइज है। एंड यह मैंने सब तो वधिया लगी है, इसलिए मैं इन्हें लास्ट से रखा सगा। यह है कि जो भी इदा का दोबारा डिसीजन लैन लगो ना, तो अज की तरीक देख लैना, जो भी तरीक होएगी उस दिन की, उसनू सीधे दे सीधे 5 साल अगे लै जाना, तो कहना 5 साल बाद वाला मैं ये चीज़ नू किद्दा वेखांगा, एंड 5 साल बाद वाला मैं कि यह चीज़ करांगा, एंड कि 5 साल बाद वाले मैं नू ए चीज़ दा कोई फर्क पेगा। आई एम प्रिटी मच श्योर वी ऑल नो वट द आंसर विल बी, एंड उस आंसर दे उपर एक्सरसाइज करना। एंड इस तरीके नाल इस कंसैप्ट नू जे आपां समझे हाँ, तो जे इस कंसैप्ट नाल थोड़ा जा थानू ये लगा कि हाँ यार ये तो मेरी हल्की जी प्रॉब्लम है, तो थोड़ा मन मिलया, तो फीडबैक भी जरूर देना यार, है ना, कि वधिया लगा कि नहीं लगा, नहीं तो किसी और चीज़ की तैयारी कर लेंगे। बट आई बिलीव कि दिस शुड हेल्प एवरीवन। सो दिस वाज संक कॉस्ट फैलेसी। तालियां। ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ, 1960s ਦੀਆਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਦ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫੀ ਜ਼ਿਆਦਾ ਗਰੀਬੀ ਅਤੇ ਕਾਫੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੰਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕਿ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਹੈ ਕਾਮ ਵਾਮ ਹੈ ਨਹੀਂ ਹੈ, ਔਰ ਮੁਝੇ ਪੈਸੋਂ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਵੈਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀਏ ਰੱਖ ਲਓ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ, ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ, ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ, ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਰ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਬਈ ਕਨਫਿਊਜ਼ ਹੋਣਗੇ ਕੀ ਗੱਲ ਕਰੀ ਜਾਂਦੇ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ, ਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹਨਾਂ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸੰਨ ਪੜਾ ਹੁਆ ਹੈ। ਖੈਰ, ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਕਿ ਸਾਹਿਰ ਸਾਹਿਬ ਨਹੀਂ ਰਹੇ। ਪੂਰੀ ਇੰਡਸਟਰੀ ਆਉਂਦੀ ਆ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ। ਸੋ ਸਾਹਿਰ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਰ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ, ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ, ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ, ਰੁਕੋ ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋ ਰਾਤ ਵਾਲੇ ਕੱਪੜੋਂ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ ਹੈ, ਮੇਰੇ ਪਾਸ ਪੈਸੇ ਨਹੀਂ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ, ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖਤ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ।
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਉਤਰ ਗਈ ਕਿ ਨਹੀਂ ਟ੍ਰੇਨ ਆਪਣੀ?
6: ਨਹੀਂ ਨਹੀਂ ਹਾਲੇ ਤੁਰੀ ਨਹੀਂ ਆ, ਹਾਲੇ ਪਹੁੰਚ ਪਹਿਲਾਂ ਜਾਣੀ ਆ ਤੁਰਨ ਤੋਂ।
5: ਰੁਕੋ ਬਾਈ ਰੁਕੋ। ਆਹਾ ਲਹਿਰੇ,
6: ਆਹ ਆਵਾਜ਼ ਕਿਹਨੇ ਦਿੱਤੀ ਹੋਵੇ ਨਾ,
5: ਇਹ ਰੱਬ ਹੀ ਜਾਣੇ।

0: ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਬਲਕੀਰਤ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਬਿਲਕੁਲ ਜੀ ਨਾਂ ਜਿਹੜਾ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ ਪਸੰਦ,
1: ਉਲਝਣ ਉਸ ਨੇ ਜਾਤ ਪਾਇਆ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜਾ ਜਿਹਾ
1: ਜ਼ੁਕਾਮ ਹੋਇਆ ਹੋਇਆ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜਾ ਜਿਹਾ ਵਹਿ ਰਿਹਾ,
1: ਜ਼ੁਕਾਮ ਨਾਲ ਥੋੜਾ ਵਹਿ ਰਿਹਾ
0: ਨਹੀਂ, ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ।
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ, ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨਤੀ,
0: ਮੇਰੇ ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ, ਇਹਨੇ ਤੋਰਤਾ, ਜਦੋਂ ਮੌਸਮ ਇਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ

0: ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟ ਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਅਤੇ ਇਹਦਾ ਵੀ ਇੱਕ ਬਹੁਤ ਸੋਹਣਾ ਅਤੇ ਇੱਕ ਵੱਖਰਾ ਕੰਸੈਪਟ ਹੈ. ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਹੈ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤਾਂ ਹੈਗਾ ਹੀ ਹੈਗਾ, ਪਰ ਇਹ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ.
1: ਬਿਲਕੁਲ, ਕੰਸੈਪਚੁਅਲੀ ਬਹੁਤ ਹਾਈ ਅਤੇ ਲਿਖਤ ਬਹੁਤ ਵਧੀਆ ਅਤੇ ਓਨੀ ਵਧੀਆ ਕੰਪੋਜੀਸ਼ਨ. ਮੈਨੂੰ
0: ਥੋੜੇ ਦਿਨ ਪਹਿਲਾਂ ਤੱਕ ਤਾਂ ਚੇਤਾ ਸੀ ਪਰ ਹੁਣ ਭੁੱਲ ਗਿਆ. ਕੋਈ ਹੁੰਦਾ ਵੀ ਈ ਦਾ ਨੀ ਪਤਾ, ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ.
1: ਇਟ ਇਜ਼ ਐਕਸਟੈਂਡਡ
0: ਨਵਾਨ
1: ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ.
0: ਪਿੱਛੇ ਰਹਿ
1: ਨਾਮ ਕੀ ਹੈ,
0: ਇੱਦਾਂ ਕਿੱਦਾਂ ਹੋ ਸਕਦਾ
1: ਨਾਮ? ਨਾਮ ਪਤਾ
0: ਮੈਂ ਹੁਣੇ ਦੱਸ ਦਿੰਦਾ ਉਹਨਾਂ ਦਾ, ਪੇਪਰ ਬਿਫੋਰ ਮਨੀ.
1: ਪੇਪਰ ਬਿਫੋਰ ਮਨੀ,
0: ਮਤਲਬ ਪੈਸਿਆਂ ਤੋਂ ਪਹਿਲਾਂ ਪੇਪਰ ਹੁੰਦਾ ਇਹਨਾਂ ਦੇ ਕਹਿਣ ਦਾ ਮਤਲਬ?
1: ਹਾਂ ਵੈਸੇ ਗੱਲ ਤੇ ਸਹੀ ਹੈ
0: ਨਾ, ਹਾਂ ਕਿ ਮਤਲਬ
1: ਪੇਪਰ ਦੇਣਾ ਪੈਂਦਾ ਪਹਿਲਾਂ,
0: ਕਾਗਜ਼
1: ਤੋਂ ਹੀ ਪੈਸਾ ਬਣਦਾ ਟਾਈਪਸ, ਇੱਦਾਂ ਕੁਛ ਇੱਦਾਂ ਦੀ ਗੱਲਬਾਤ ਹੈ ਨਾ. ਅੱਛਾ ਯਾਰ, ਇੱਕ ਆ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼ ਹੁਣ ਉਹਨੇ ਰੱਖਿਆ ਐਨਿਗਮਾ.
0: ਓਏ ਹੋਏ, ਕਿਆ
1: ਅਰਜਨਟਾਈਨ
0: ਵੇਖੋ ਨਾ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ. ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ, ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ, ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ, ਉਹਦੇ ਵਿਜੂਅਲਸ, ਜਿਹੜਾ ਉਹ ਤੁਹਾਨੂੰ ਗ੍ਰਾਫਿਕ, ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ, ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ, ਹੈ ਨਾ, ਇਹ ਨਵਾਂ ਹੀ ਆ ਗਿਆ, ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ. ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ, ਕਲਾਕਾਰ ਦੀ ਕਹਿ ਲਓ, ਅਤੇ ਫਿਰ ਉਹ ਤਾਂ ਸੋਹਣੇ ਤੇ ਸੁਹਾਗਾ ਹੋ ਗਿਆ. ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ, ਹਾਲੇ ਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਨਾ, ਬੜਾ ਘੱਟ ਸੁਣਿਆ ਵਾ, ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ, ਇਹਨੂੰ ਕਹਿੰਦੇ ਕੀ ਆ, ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾ ਰੱਖਿਆ ਯਾਰ ਇਹਨੇ.
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਉਹ ਇੱਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ.
0: ਹਾਂ ਬਿਲਕੁਲ,
1: ਕਿਉਂਕਿ ਬਾਕੀ ਅਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ, ਹੈ ਨਾ, ਅਤੇ ਕਾਫ਼ੀ ਮਿਸਟੀਰੀਅਸ ਪਰਸਨੈਲਿਟੀ ਹੈ, ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ, ਹੈ ਨਾ. ਹੁਣ ਹੀ ਮੈਂ ਤਾਂ ਹੁਣ ਜਾ ਕੇ ਵੇਖਿਆ IPL ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ, ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ, ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ.
0: ਆਹੋ, ਕਿਉਂਕਿ ਪਰਸਨੈਲਿਟੀ ਨੂੰ ਇੱਦਾਂ ਢੁੱਕਦੀ, ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤਾਂ ਹੋਰ ਅਰਜਨ ਆ, ਦੂਜੇ ਪਾਸੇ ਵੇਖੋ ਤਾਂ ਸਿਖਰ ਆ, ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ, ਮਤਲਬ ਕੁਛ ਸਮਝ 'ਚ ਹੀ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਇਹ ਸਾਰਾ ਕੁਛ ਹੀ ਕਰੀ ਜਾਂਦਾ.
1: ਸਹੀ ਗੱਲ ਆ. ਅੱਛਾ, ਉਹ ਐਲਬਮ ਬਹੁਤ ਵਧੀਆ ਸੀ, ਖਾਸ ਕਰ ਟ੍ਰਿਬਿਊਟ ਜਿਹੜੀ, ਹੈ ਨਾ, ਸੁਰਜੀਤ ਪਾਤਰ ਹੋ ਗਏ, ਦੀਪਕ ਜੈਤੋਈ, ਸੁਖਵਿੰਦਰ ਅੰਮ੍ਰਿਤ, ਹੋਰ ਕੌਣ ਸੀਗੇ, ਤਜਮਲ ਕਲੀਮ ਸਾਹਿਬ ਦਾ ਵੀ ਕਲਾਮ ਉਹ ਚ ਬੋਲਿਆ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ,
0: ਸਾਰੇ ਮਹਾਨ ਸ਼ਖਸੀਅਤਾਂ ਦੇ ਵਿੱਚ ਬੋਲਣੇ. ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ.
1: ਓ ਲੈ, ਚਲੋ ਸਾਡੇ ਬਾਰੇ ਗੱਲ ਕਰਦੀ ਹੈ, ਹਮਾਰੇ ਬਾਰੇ ਬਾਤੇ ਹੋ ਰਹੀ ਹੈ, ਪਤਾ ਨਹੀਂ ਤਾਂ
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟਅਪ ਰੱਖਿਆ.
1: ਸਹੀ ਗੱਲ ਹੈ, ਨਹੀਂ ਗੱਲ ਠੀਕ ਹੈ ਵੈਸੇ, ਹੈ ਨਾ, ਵਧੀਆ ਗੱਲ ਆ.
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ,
1: ਵਰਲਡ ਆਫ ਰੈਬਲ ਸੋਲਸ, ਹਾਂ ਭਈਆ,
0: ਫੀਅਰਲੈਸ ਮਾਈਂਡਸੈਟ,
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਉਹੀ ਹੋਇਆ ਪਿਆ ਨਾ, ਅੱਜ ਸਵੇਰੇ ਵੀ ਗੱਲਬਾਤ ਕੀਤੀ ਆ, ਕਾਕਰੋਚ ਯੂਨੀਅਨ ਬਣੀ ਹੈ ਜੀ, ਕਾਕਰੋਚ ਜਨਤਾ ਪਾਰਟੀ ਬਣੀ ਆ, ਤਾਂ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ.
0: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਊਂਸਮੈਂਟ ਹੋਈ ਆ, ਨਹੀਂ
1: ਮੈਨੂੰ ਲੱਗਦਾ ਰਲੇ ਪਏ ਆ
0: ਬੈਕ ਟੂ ਬੈਕ, ਦੋਵੇਂ ਚੀਜ਼ਾਂ ਇਕੱਠੀਆਂ,
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ.
0: ਪੀ ਆਰ ਤੇ ਹੋ ਗਿਆ ਵਾ ਮੈਂ,
1: ਮੈਂ ਪਾਰ ਕਰ ਸਕਦਾ, ਪਰ ਨਹੀਂ ਕਹਿੰਦਾ ਤੂੰ ਆ ਤੇ ਸਹੀ ਗੱਲ ਤੇ. ਹੋਰ ਕਿਹੜੇ ਸਿੰਗਰ ਦੀ ਆ ਰਹੀ ਹੈ ਬਈ? ਪ੍ਰੇਮ ਢਿੱਲੋਂ, ਜਿੱਥੇ ਨਵਾਨ ਸਿੰਘ ਉੱਥੇ ਪ੍ਰੇਮ
0: ਢਿੱਲੋਂ ਦਾ ਵੀ, ਇੱਦਾਂ ਕਿੱਦਾਂ ਦਾਦਾ ਇਹ ਹਮੇਸ਼ਾ ਇੱਦਾਂ ਹੀ ਚੱਲਿਆ.
1: ਅੱਛਾ, ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ, ਮੈਜੈਸਟਿਕ,
0: ਕੁਛ ਕ

0: ਜੋਰ ਲੱਗਣ ਡਿਆ ਵਾ ਉਧਰੋਂ ਵੀਰ ਦਾ ਜੋਰ ਲੱਗਣ ਡਿਆ ਉਧਰੋਂ ਵੀਰ ਦਾ ਜੋਰ ਲੱਗਣ ਡਿਆ
1: ਤੇ ਉਧਰ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ ਹੂ ਇਜ਼ ਅ ਬਿਗਰ ਸਟਾਰ ਹੈ ਇਧਰ ਆ ਕਿ ਦੋਨੋਂ ਇਕਦਮ ਬਰਾਬਰ ਤੇ ਹੀ ਨੇ
0: ਨਹੀਂ ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮੰਨ ਲਓ ਦੇ ਤੇਰੇ ਦੀ ਥੱਲੇ ਡੇਡੇ ਕਮੈਂਟ ਤੇ ਡੇਡੇ
2: ਸਟਾਰ ਤੇ
0: ਹਾਂ ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬਟਨ ਹੀ ਦੱਬਣਾ ਹੁੰਦਾ ਪਰ ਹਾਂ ਬਿਗਰ ਦੀ ਗੱਲ ਨਹੀਂ ਆ ਗੱਲ ਇਹ ਆ ਕਿ ਵੇਖੋ ਕੰਮ ਆ ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉਦਾਂ ਚਲਾਉਣਾ ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ ਸੋਹਣੇ ਵਿਜੂਅਲ ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਉਦਾਂ ਚਲਾਉਣਾ ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ
1: ਵਾ
0: ਚਲਾਉਣਾ ਤੇ ਹੈਗਾ ਹੀ ਹੈ ਨਾ ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਆ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ ਬੁਲਟ ਪਰੂਫ ਵੀ ਨਹੀਂ ਆ ਥੋੜਾ ਤਾਂ ਇੰਟਰਵਿਊ ਚ ਬੈਠ ਗਏ ਹੈਲੋ ਹੈਲੋ ਕੀ ਗੱਲ ਹੋ ਗਈ ਥਾਣੇਦਾਰ ਅੰਕਲ
2: ਮਨਕੀਰਤ
1: ਔਲਖ ਸਾਹਿਬ ਦੀ ਵੀ ਈਪੀ ਆ ਰਹੀ ਹੈ ਅੱਜ ਪਹਿਲਾ ਗਾਣਾ ਆ ਰਿਹਾ ਈਪੀ ਦਾ ਨਾਂ ਕੀ ਰੱਖਿਆ ਉਹਨਾਂ ਨੇ ਡੀਲਰ ਇਜ਼ ਬੈਕ
0: ਡੀਲਰ ਦ ਬੈਕ
1: ਉਹਦੇ ਗਾਣਾ ਗਾਣਾ ਸੀਗਾ ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਵਾ
1: ਨਹੀਂ ਜਿਹਦੇ ਉੱਪਰ ਇਹਨੇ ਡੀਲਰ ਇਜ਼ ਬੈਕ ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ
0: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ
1: ਹਾਂ ਤੂੰ ਲਗਾ ਹੀ ਦੇ ਯਾਰ ਐਵੇਂ
0: ਲਗਾ ਦਾਂ
1: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ
0: ਉਹ ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ
1: ਚੰਗਾ ਲੱਗਦਾ ਕਿਤੇ
0: ਜਿਹੜਾ
1: ਜਿਹੜਾ ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ ਲਾਈਵ ਹਾਂ
0: ਇੱਕ ਮਿੰਟ ਮੈਂ ਚੈੱਕ ਕਰ ਲਾ
1: ਯਾਰ ਇੱਕ ਮਿੰਟ ਰੁਕੋ ਰਿਪੀਟ ਜ਼ਰੂਰ ਸੁਣਿਓ ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ
0: ਦੂਸਰੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ ਪਹਿਲਾਂ
1: ਮੇਰੇ ਖਿਆਲ ਨਾਲ ਪਹਿਲੇ ਨੀ ਇਸ ਤਰ੍ਹਾਂ ਹੁੰਦਾ ਹੈਗਾ ਨਾ ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ ਤੈਨੂੰ ਪਤਾ
0: ਕੀ ਚੱਲਦੀ ਸੀ
1: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਐਲਬਮ ਤੇ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨਾਂ ਕੋਲ ਲਿਖ ਕੇ
0: ਅੱਛਾ ਵੀ ਚਾਰੇ ਇੱਕੋ ਚ ਭਰਦੇ
1: ਹਾਂ ਨਹੀਂ ਉਹਨੂੰ ਲਿਖ ਕੇ ਦੋਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ ਆਹ ਵਾਲੇ ਆਹ 3 ਇਹ ਵਾਲੇ ਚਾਹੀਦੇ ਆਹ ਵਾਲੇ ਚਾਹੀਦੇ ਤੇ ਉਹ ਫਿਰ ਉਹ ਵਾਲੇ ਗਾਣੇ ਨਾ
0: ਅੱਛਾ ਮਤਲਬ ਸੀਡੀ ਜਿਹੜੀ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਲਓ ਪੈਸੇ ਇੱਕੋ ਸੀਡੀ ਤੇ ਲੱਗਦੇ ਸੀ
1: ਹਾਂ ਹਾਂ ਹਾਂ ਤੇ ਉਹ ਜਿਸ ਤਰ੍ਹਾਂ ਉਹ ਸੀਡੀ ਦਾ ਕੰਮ ਸੀਗਾ ਪਹਿਲਾਂ ਕੈਸਟ ਦਾ ਹੁੰਦਾ ਸੀ ਉਹਨੇ ਰੀਲ ਘੁਮਾ ਘੁਮਾ ਕੇ ਪਹਿਲਾਂ ਗਾਣੇ ਚਾੜਨੇ ਉਹ ਵੀ ਟਾਈਮ ਸੀ ਫਿਰ ਉਸ ਤੋਂ ਬਾਅਦ ਇਹ ਚੀਜ਼ ਸੇਮ ਸੀਡੀਆਂ ਦੇ ਉੱਪਰ ਹੋਣੀ ਸ਼ੁਰੂ ਹੋ ਗਈ ਅਲਟੀਮੇਟਲੀ ਸਟ੍ਰੀਮਿੰਗ ਆ ਗਿਆ ਸਟ੍ਰੀਮਿੰਗ ਦੇ ਕਾਰਨ ਇਹ
0: ਸੀਡੀਆਂ ਤੋਂ ਬਾਅਦ ਫਿਰ ਮੈਨੂੰ ਉਹ ਚੀਜ਼ ਤੇ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ ਲਿਆਉਂਦੇ
1: ਪੈਨ ਡਰਾਈਵ ਦੇ ਅੰਦਰ ਉਹ ਕੰਮ ਸ਼ੁਰੂ ਹੋ ਗਿਆ ਗਾਣੇ ਡਾਊਨਲੋਡ ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ ਲੇਬਲ ਕੋਲ ਜਾਣਾ ਪੈਸਾ ਬੰਦ ਕਿਉਂਕਿ ਕੋਈ
0: ਸੀਡੀ ਮੇਰੇ ਤੁਹਾਡੇ ਵਰਗਾ ਗਾਣਾ ਚੌਕ ਚੌਕ ਕੇ ਪਾਈ ਜਾਂਦਾ ਸੀ ਨਾ
1: ਪਾਈ ਜਾਂਦਾ ਸੀ ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ $4 ਦਾ ਗਾਣਾ $3
0: ਪਤਾ ਵੀ ਨਹੀਂ ਆਮ ਲੋਕਾਂ ਨੂੰ
1: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ ਸਟ੍ਰੀਮਿੰਗ ਦਾ ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ ਯੂਟਿਊਬ 'ਤੇ ਸਟ੍ਰੀਮ ਹੁੰਦਾ ਆਪਾਂ ਫ੍ਰੀ 'ਚ ਹੀ ਸੁਣਦੇ ਹਾਂ ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹੈ ਨਾ ਤੇ ਸਿੰਗਰਾਂ ਨੂੰ ਅੱਜ ਕੱਲ੍ਹ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ ਆਪਾਂ ਸੁਣਿਆ ਹੀ ਹੈ ਪਿੱਛੇ ਜੇ ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ ਪੇਮੈਂਟ ਦਾ ਪੰਗਾ ਪਿਆ ਹੋਇਆ ਹੈ ਨਾ ਸਿੱਧੂ ਮੂਸੇਵਾਲਾ ਤੇ ਬੰਟੀ
0: ਪੇਮੈਂਟ
1: ਤੇ ਕਰੋੜਾਂ ਦੀਆਂ ਫਿਗਰਾਂ
0: ਕੰਟਰੋਵਰਸੀ
1: ਤਾਂ ਪਈ ਹੋਈ ਆ ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ ਹਾਂ ਉਹ ਸਾਨੂੰ ਨੀ ਪਤਾ ਕੀ ਆ ਪਰ ਕੇਸ ਕਰੋੜਾਂ ਚ ਹੀ ਆ ਜੀ ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ ਕਿ 15-20 crore ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ ਤੇ ਇਸ ਤਰ੍ਹਾਂ ਚੇਂਜ ਹੋਇਆ ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ ਉਹਦਾ ਸੋਰਸ ਚੇਂਜ ਹੋ ਸਕਦਾ ਸਰੋਤ ਚੇਂਜ ਹੋ ਸਕਦਾ ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ ਤੇ ਵੀ ਡੂ ਲੁੱਕ ਫੋਰਵਰਡ ਟੂ ਇਟ ਤੇ ਕਿਹੜੇ ਦਰੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਦਰੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ ਜਾਂ ਫਿਰ ਇਹ ਜਿਹੜੇ ਚਾਰ ਸਿੰਗਰਾਂ ਦੀ ਆਪਾਂ ਗੱਲ ਕੀਤੀ ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ ਈਪੀ ਦੀ ਤੁਹਾਨੂੰ ਉਡੀਕ ਹੈ
0: ਜੀ ਬਿਲਕੁਲ ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤੇ ਹੁੰਦਾ ਹੀ ਆ ਸਿੰਗਰ ਹਨਾ ਕਿਉਂਕਿ ਸੁਣਦੇ ਹੋ ਤੁਸੀਂ ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ ਜਾਂ ਫਿਰ ਏਪੀ ਢਿੱਲੋਂ ਦੀ ਆਪਾਂ ਗੱਲ ਕਰਨੀ ਨਾਲ ਸੱਚ ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ ਏਪੀ ਢਿੱਲੋਂ ਦਾ ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ ਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤੇ ਆਪਾਂ ਵੇਖ ਲਈਦਾ ਵੀ ਨਿਗਮਾਂ ਹੈ ਕੀ ਆ ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਇਹ ਨਿਗਮਾ ਕੀ ਆ ਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ ਦੁਪਹਿਰੇ ਕੁਛ ਹੋਰ ਕਰਦੇ ਹੋ ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ ਅਸੀਂ ਤਾਂ ਚਾਹ 'ਚੋਂ ਹੀ ਪੀਂਦੇ ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ ਸਾਨੂੰ ਤੇ ਬਸ
2: ਬੋਤਲ ਲਿਆ
0: ਬਾਕੀ ਦਹੀਂ ਸਿਆਣੇ ਮਤਲਬ ਹਰ ਜਿਹੜਾ ਬੰਦੇ ਦੇ
2: ਤੂੰ ਕਹਿੰਦਾ
0: ਨਹੀਂ ਸਕਦਾ
2: ਫਿਰ ਬੰਦਾ ਕਹਿੰਦਾ ਔਖਾ ਤੈਨੂੰ ਯਾਰ ਵਟ ਇਜ਼ ਦਿਸ ਨਿਗਮਾ ਕਿ ਇਹ ਬੰਦਾ ਪਹਿਲੇ ਕੁਛ ਕਹਿੰਦਾ ਬਾਅਦ ਚ ਓਕੇ
0: ਬਸ ਤੇ ਉਹ ਨਿਗਮਾ ਆ ਤੇ ਉਹ ਇਹਨਾਂ ਨੇ
2: ਗਾਇਸ ਕਿਸੇ ਨੇ ਵੀ ਪੀਟੀਈ ਕਲਾਸਸ ਲੈਣੀ ਆ
0: ਤੇ ਮੈਨੂੰ ਨਾ ਕੰਟੈਕਟ ਕਰਿਓ
2: ਤੇ ਬਲਕਿ ਤੂੰ ਬਿਲਕੁਲ ਫੋਨ ਨਾ ਕਰਿਓ ਬਾਕੀ ਕਿਤੇ ਵੀ ਚਲ ਜਾ
0: ਬਾਕੀ ਕੋਈ ਪ੍ਰੋਫੈਸ਼ਨਲ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ ਗਾ ਤੁਹਾਡੇ ਚਾਰ ਨੰਬਰ ਹੋਣ ਤੇ ਵੀਜਾ ਵੀਜਾ ਪਵੇ ਆਪਣਾ ਤੇ ਆਪ ਬੜਾ ਔਖਾ ਕਲੀਅਰ ਹੋਇਆ ਤੇ ਇਹਦੇ ਵਿੱਚ 13 ਗਾਣੇ ਹੋਣਗੇ 13 ਗਾਣੇ ਚਾਹੇ ਉਹਦੇ ਨਾਮ ਤੋਂ ਕਹਿ ਲੋ ਚਾਹੇ ਸਮੈਲ ਤੋਂ ਕਹਿ ਲੋ ਚਾਹੇ ਉਹਨੂੰ ਵੇਖਣ ਤੋਂ ਕਹਿ ਲੋ ਤੇ ਉਹ ਇਹਨਾਂ 13 ਦੇ ਵਿੱਚੋਂ 1-2 ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਆ
2: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ ਅਨਿਗਮਾ ਕਾਊਂਟਿੰਗ ਜੈਮਸ ਵਨ ਕਾਲ ਅਵੇ ਸਕਾਈ ਫੁੱਲ 420 ਮਾਈਲ ਮੀ ਵਰਸਿਸ ਮੀ ਰੁਥਲੈਸ ਬੈਟਰ ਵਿਦ ਮੀ ਕਲਚਰ ਮਹਿਲਾ ਮਿੱਤਰ ਕਿਆ ਬਾਤ ਹੈ ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ ਅਰਜਨ ਦੇ ਹਰ ਗਾਣੇ
0: ਜੀ
2: ਪੂਰੀ ਠੇਠ ਪੰਜਾਬੀ ਚ ਹੋਣਗੇ ਹਨਾ ਅਰਬਨ ਟੱਚ ਵੀ ਨਹੀਂ ਹੁੰਦਾ
0: ਬਿਲਕੁਲ
2: ਤੇ ਨਾਮ ਸਾਰੇ ਇੰਗਲਿਸ਼ ਚ ਇੱਕ ਵਾਰੀ ਮੈਂ ਤਾਂ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗਾ ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ ਕਿਉਂਕਿ ਪੰਜਾਬੀ ਤਾਂ ਵਧੀਆ
0: ਨਹੀਂ
2: ਹੌਟ ਸ਼ਿਟ ਹਨਾ ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਟ੍ਰਾਂਸਲੇਸ਼ਨ ਹਨਾ ਉਹ ਸਹੀ ਜਿਹਾ ਨਹੀਂ ਲੱਗਣਾ ਪਰ ਕਿਆ ਬਾਤ ਹੈ ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ ਮੈਨੂੰ ਲੱਗਦਾ ਵਧੀਆ ਹੋਏਗਾ ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਗ ਹਨਾ ਉਹ ਵਾਲਾ ਹੋ ਗਿਆ ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ ਕਿਆ ਬਾਤ
0: ਵੱਡੀ ਕੋਲੈਬੋਰੇਸ਼ਨ
2: ਹਾਂ ਇਹ ਤਾਂ ਫਿਰ ਮੇਜਰ ਹੋਏਗਾ ਗਾਣਾ ਤੁਸੀਂ ਦੱਸੋ ਤੁਹਾਨੂੰ ਕਿਹੜਾ ਵਾਟ ਆਰ ਯੂ ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ ਯੂਜਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ ਤੇ ਖਰੇ ਵੀ ਹੁੰਦੇ ਆ
1: ਕੋਈ ਵੀ
0: ਮੀਂਹ ਵਰਸਿਸ ਮੀਂਹ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ
1: ਅੱਛਾ
0: ਹਾਂਜੀ ਹਾਂਜੀ ਤੁਸੀਂ ਨਾ ਸੁਣੀਆਂ ਹੁਣ
1: ਓਕੇ ਨਹੀਂ ਤੇ
0: ਉਹਦੀ ਤੇ ਉਹ ਪੈ ਵੀ ਗਈ ਫਿਰ ਇੱਥੋਂ ਅੰਦਾਜ਼ਾ ਇਹ ਆ ਕਿ ਸਭ ਤੋਂ ਪਹਿਲਾਂ ਸ਼ਾਇਦ ਉਹੀ ਛੱਡਣਗੇ ਹਨਾ ਲਾਈਨ ਵਾਈਜ਼ ਜੇ
1: ਤਾਂ ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ ਪੂਰਾ
0: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਉਹ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕਿ ਚਾਹੁੰਦੇ ਆ
1: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ
0: ਹਾਂ ਤੇ ਇਹ ਤੇ ਜਾਂ ਫਿਰ ਨੋ ਸ਼ਾਰਟਕਟਸ ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ ਉਹਦੇ ਵੱਲੋਂ ਵੀ ਫਾਰਵਰਡ ਆ ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਣਾ ਬੇਗਾਨਾ ਪੁੱਤ ਸੁਣੋਗੇ ਫਿਰ
3: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਓ

0: ਰੱਖਿਆ ਬਗਾਨਾ ਪੁੱਤ ਜੱਟ ਦਾ। ਅੱਛਾ ਇੱਧਰ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਦਾ ਪੂਰਾ ਪ੍ਰੋਪਰ ਹਨਾ ਪਹਿਲਵਾਨ ਟਾਈਪਸ ਫੀਲ ਹਨਾ
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਣ ਲੱਗੇ
1: ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣੀ ਡੀਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਹੈ ਵਧੀਆ
0: ਅੱਛਾ
1: ਉਹਨਾਂ ਦੇ ਲਿਖੇ ਗਾਣੇ ਆ ਤੁਸੀਂ ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ
0: ਆਹ ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕੀ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਣਾ ਹਨਾ ਹੁਣ ਹੀ ਹੈਜ਼ ਹਿਜ਼ ਓਨ ਕਰੀਅਰ ਵਧੀਆ ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ
1: ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਇੱਕ ਦੋ ਵਾਰੀ
0: ਸੁਣਿਆ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਜ਼ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਬਣਾਉਂਦੇ ਪ੍ਰੋਗਰਾਮ
1: ਗਿਆ ਨਹੀਂ ਵੇਖਣ ਨਾਲ
0: ਇੱਦਾਂ ਕਰਦੇ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ
1: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਇਹ ਦੱਸੀ ਇੱਧਰ ਉੱਧਰ ਦੇਖਿਆ ਕਿਤੇ ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਣੇ ਵਿੱਚ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
0: ਇੱਥੇ ਕਿੱਦਾਂ ਆ ਗਿਆ ਫੋਨ ਕਿਆ ਬਾਤ
1: ਹੈ ਯਾਰ
0: ਵੈਰੀ ਗੁੱਡ
1: ਇਹ ਵੀ ਲਾਈਵ ਹੀ ਆ ਗਿਆ
0: ਲਾਈਵ ਫੋਨ ਆ ਗਿਆ ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗ ਟੋਨ ਲਾਈ
0: ਹਾਂ ਰਿੰਗ ਟੋਨ ਚਲੋ ਠੀਕ ਹੈ ਇਹ ਵੀ ਸ਼ੁਕਰ ਆ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਹੈ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ
1: ਹਾਂ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
0: ਬੰਦੇ ਆਪਾਂ ਕਿਊਟ ਆ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ
1: ਮੈਂ ਵੀ ਵੇਖਿਆ ਕਿਹੜੀ ਤਰੀਕ ਨੂੰ ਗਏ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਤੁਹਾਨੂੰ ਮੈਂ ਕਿਹਾ ਸੀ ਆਂਦੇ ਮੇਰੀਆਂ ਟਿਕਟਾਂ ਲਾਇਓ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ ਵਧੀਆ ਫੁੱਲ ਸੀ ਫੁੱਲ ਹੀ ਹੋਣਾ 16 ਦਾ ਤਾਂ ਫੁੱਲ ਹੀ ਸੀਗਾ
1: 16 ਵਾਲਾ ਵੀ 17 ਵਾਲਾ ਵੀ
0: 17
1: ਵੀ ਜਾਂ ਵੇਖਿਆ ਵਾ ਕਿ ਫੁੱਲ ਹੀ
0: ਲੱਗਾ ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ
1: ਜੀ ਬਿਲਕੁਲ ਜੇ ਕੋਈ ਰਿਪੀਟ ਸੁਣੂਗਾ ਕੱਲ ਤੇ ਉਹਨਾਂ ਨੂੰ ਦੱਸ ਦਿਓ ਕਿ ਇਹ ਹੋ ਚੁੱਕਾ ਹੈ ਆਲਰੇਡੀ 2026 ਦਾ ਹੈਰੀਟੇਜ ਟੂਰ ਦਾ ਪਾਰਟ ਸੀਗਾ ਜਿਹੜਾ ਮੈਲਬਨ ਦੇ ਵਿੱਚ ਇਹਨਾਂ ਦੇ ਦੋ ਸ਼ੋਅ ਹੈ ਉਹਦੇ ਬਾਰੇ ਗੱਲ ਕਰ ਰਹੇ ਨੇ ਕਨਫਿਊਜ਼ ਨਾ ਹੋ ਜਾਓ
0: ਹਾਂ ਨਹੀਂ ਕਨਫਿਊਜ਼ ਨਾ ਹੁਣ ਕੌਣ ਜਾਏਗਾ ਰੌਡ ਲੇਵਰ ਦੇ ਬਾਹਰ ਖਲੋ ਗਏ ਇਹ ਸਰਤਾਜ ਨੇ ਆਉਣਾ ਸੀ
1: ਮਤਲਬ ਸਾਨੂੰ ਤਾਂ ਇਹ ਹੈ ਕਿ ਉੱਦਾਂ ਸ਼ਾਇਦ ਏਡਾ ਨਾ ਰੌਡ ਲੇਵਰ 'ਚ ਹੀ ਨਾ ਜਾਂਦੇ
0: ਹਾਂ
1: ਇਹ ਹੈ ਵੀ ਚੱਲ ਇਸੇ ਬਹਾਨੇ ਉੱਥੇ ਉਹ ਆਏ
0: ਹਨਾ ਨਹੀਂ ਨਹੀਂ ਮੈਂ ਹੋ ਕੇ ਆਇਆ ਹੋਇਆ ਰੌਡ ਲੇਵਰ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ
1: ਉਹੀ ਤਾਂ ਫਿਰ
0: ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ 550
1: ਬਜਟ ਕਰਕੇ
0: ਹਾਂ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜ੍ਹਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੌਡ ਲੇਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ
1: ਅੱਛਾ ਉਹ ਸਕਰੀਨ 'ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕਸ ਕਿ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ
1: ਕੈਫੇ ਬਣਾਏ ਹਾਂ ਹਾਂ
0: ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨਹੀਂ ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਿਆ ਨਾ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਨਹੀਂ ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ ਮੈਕਾ ਇੱਕ ਦੁਕਾਨ ਆ ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ
0: ਜੀ ਯੈਸ ਯੈਸ ਯੈਸ ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ ਤੇ ਅੰਦਰ ਉੱਥੇ ਉਹ ਫ੍ਰੀ ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ ਰਾਲਫ ਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ ਉੱਥੇ ਖਰੀਦਣਾ ਪੈਂਦਾ ਤੇ ਆਪਣਾ ਟੈਸਟਰ ਵੀ ਦਿੰਦੇ ਹੁਣ ਆਪਣੇ ਹਨਾ ਪਰਫਿਊਮ ਵਗੈਰਾ ਦਾ ਆਈ ਐਮ ਨੋਟ ਟੂ ਸ਼ੋਰ ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ ਪੂਰਾ ਮੈਚ ਦੇਖਿਆ ਜਾ ਸਕਦਾ ਆਲ ਕਾਇੰਡ ਆਫ ਫੂਡ ਵਧੀਆ ਸਟਾਲਸ ਲੱਗੇ ਹੋਏ ਆ ਇੱਦਾਂ ਦੇ ਅੱਛੇ ਅੱਛੇ ਬਿਜ਼ਨਸਿਸ ਆਏ ਹੁੰਦੇ ਆ ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੀ ਵੇਖਣਾ ਹੋਵੇ ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ ਪਰ ਤੁਹਾਨੂੰ ਯਾਦ ਆ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ
1: ਹਾਂਜੀ
0: ਤੇ ਉਸ ਦਿਨ ਉਹ ਲੇਡੀ ਕਾ ਸੀਗੀ ਹਨਾ ਨਿਊਜ਼ੀਲੈਂਡ ਦੀ
1: ਹਾਂਜੀ ਹਾਂਜੀ
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ ਉਹਨਾਂ ਨੇ ਪਲੇ ਕਰਨਾ
1: ਓਕੇ ਸੋ
0: ਉੱਥੇ ਕੰਸਰਟ ਹੁੰਦੇ ਰਹਿੰਦੇ ਆ ਮਤਲਬ ਸਾਲ ਦਰ ਸਾਲ ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ ਹਨਾ ਹਰ ਐਥਨੀਸਿਟੀ ਦੇ ਉਹ ਆ ਕੇ ਦੇ ਯੂਜੂਲੀ ਪਲੇ
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਹੈ ਨਾ ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ ਹਨਾ ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਨਹੀਂ ਤੇਰੀ ਕੋਈ ਗੱਲ ਨੀ ਮਸ਼ਹੂਰ ਹੈ ਮੇਰੇ ਖਿਆਲ ਨਾਲ 1.5-2 ਸਾਲ ਤੋਂ ਕਾਫੀ ਯੂਜ ਹੋ ਰਿਹਾ ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ
0: ਵੈਸੇ ਇਹ ਨਾ ਕੌਂਸੂਲੇਟ ਨੀ ਹੁੰਦੇ ਜਿਹੜੇ ਇਹ ਉਹਨਾਂ ਦੀ ਭਾਸ਼ਾ
1: ਅੱਛਾ
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ ਪਰ ਖੈਰ ਗੱਲ ਇਹ ਨਹੀਂ
1: ਕੌਂਸੂਲੇਟ ਤੋਂ ਚੇਤਾ ਆਇਆ ਉਹ ਜਿਹੜਾ ਆਪਣਾ ਇੱਥੇ ਆਫਿਸ ਨਹੀਂ ਆ ਕਿਹੜਾ ਨਾਂ ਕੀ ਨਾਮ
0: VHS
1: ਕਿਹੜਾ
0: VHS
1: VFS
0: VFS ਸੋਰੀ ਹਾਂ ਸੋਰੀ VFS
1: ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ ਮਤਲਬ ਉਹ ਸੇਂਟ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾ ਦੇ ਵਿੱਚ
0: ਅੱਛਾ
1: ਹਾਂਜੀ ਹਾਂਜੀ ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ
0: 5-6 ਹਫ਼ਤੇ ਤਾਂ ਥੋੜਾ ਯਾਰ ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ ਫਿਰ ਤੁਹਾਡੀ ਅਪੁਆਇੰਟਮੈਂਟ
0: ਮੈਨੂੰ PCC ਚਾਹੀਦਾ
1: ਉਹ ਇੰਡੀਆ ਦਾ ਮੈਂ ਤੁਹਾਨੂੰ ਜਾਣਾ ਪੈਣਾ ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ
0: ਤੇ
1: ਫਿਰ ਉਹ ਸਾਰਾ ਕੁਝ ਕੱਢੂਗਾ ਟਾਈਮ ਫਰੇਮ ਜੇ ਉਹ
0: ਜ਼ਰੂਰੀ ਹੈ ਯਾਰ ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦਿਨ ਨਹੀਂ ਬਸ ਤੁਹਾਡੇ ਉੱਤੇ
1: ਮੈਨੂੰ ਚੇਤਾ ਆ ਗਿਆ ਕੌਂਸਲੇਟ ਤੋਂ
0: ਕਿਉਂਕਿ
1: ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ
0: ਨਹੀਂ ਨਹੀਂ ਦੇਖੋ ਬਈ ਇਹੀ ਨਾ ਸੋਚਿਆ ਕਰੋ ਆਪਾਂ ਬਸ ਬਕਵਾਸ ਕਰਦੇ ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ ਪਿਛਲੀ ਵਾਰੀ ਆਪਾਂ ਲੋਕਾਂ ਨੂੰ ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ ਹਨਾ
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ
0: ਹਾਂ ਹਾਂ ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ ਦੁਨੀਆਂ 'ਚ 4 ਹੀ ਉੱਦਾਂ ਦੇ ਨੇ
1: ਜਿੱਦਾਂ ਆਪਣੇ ਕੋਲ ਆ ਮਜ਼ਾ ਹੁੰਦਾ ਨਾ ਵੇਖ
0: ਕੇ ਇਟਸ ਵੈਰੀ ਗੁੱਡ ਆਪਾਂ ਹੁਣ ਫਿਲਮ ਵੇਖਣ ਜਾ ਰਹੇ ਹਾਂ
1: ਡਾਇਸਪੋਰਾ ਬਣ ਜਾਂਦਾ ਨਾ
0: ਡਾਇਸਪੋਰਾ ਪੂਰਾ ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ ਅੱਛਾ ਇੱਕ ਇਹ ਹੋ ਗਿਆ ਹੁਣ ਆਪਾਂ ਇਹ ਵੀ ਦੱਸ
1: ਸਕਦੇ ਜੇ ਹੁੰਦਾ ਮੰਨ ਲਓ ਲੱਲੀ ਜੀ ਟਾਈਪ ਹੋ
0: ਗਈ ਹਾਂ ਲੱਲੀ ਤਾਂ ਹੋ ਗਈ ਹੋ ਗਈ ਲੱਲੀ ਹੋ ਗਈ ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੇ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ
1: ਤੇ 20 ਦੇ ਕੇ
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ ਇਟਸ
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ
0: ਹਾਂ ਫ੍ਰੀ ਮੇਕਅਪ ਮੁਕਾ ਵੀ ਮਿਲਦਾ ਹੈ
1: ਕਰਾ ਕੇ ਵੇਖੋ
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ ਫ੍ਰੀ ਆਫ ਕਾਸਟ ਖੇਲੋ
1: ਖੇਡੋ ਐਂਟਰਟੇਨਮੈਂਟ ਫਨ ਕਰਕੇ
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ
0: एवरीवन ਸ਼ੁੱਡ ਗੋ ਹਾਂ ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ ਨਹੀਂ ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ ਟੈਨਿਸ 'ਚ ਤਾਂ ਇਹ ਨਾ ਕਿ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ ਸਾਡੀ ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ ਹਾਂ
1: ਚੁੱਪ ਰਹਿਣ ਵਾਲੀ ਕਿਉਂਕਿ ਆਪਾਂ ਜਾਂਦੇ ਹੁੱਲਾ ਹੱਲਾ ਗੁੱਲਾ ਕਰਨ
0: ਹੱਲਾ ਗੁੱਲਾ ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ ਉਹ 'ਚ ਬਹੁਤ ਸੁਣਿਆ ਬਈ ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕੀ ਕਰ ਦੋ ਫਿਰ ਹੱਲਾ ਗੁੱਲਾ ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ
1: ਨਹੀਂ ਹੱਲਾ ਗੁੱਲਾ ਗਾਣਾ ਨਾ
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ ਗਾਣੇ ਤੋਂ ਸੁਣਾਉਣਾ ਨਹੀਂ
1: ਉਹ ਯਾਰ ਹੁਣ
0: ਅੱਜ ਵੀ ਸਲਾਹ ਸੀ 5-7 ਗਾਣੇ ਸੁਣਾਏਗਾ ਨਾ ਹਾਂ ਹਾਂ ਹਾਂ ਮੈਂ ਸੁਣਾਊਂਗਾ ਕ੍ਰਿਸ਼ਨਾ ਕਿਉਂ ਨਹੀਂ ਸੁਣਾਊਂਗਾ
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ
1: ਗੱਲ ਤੇ ਤੁਸੀਂ ਟੁੱਟ ਨੀ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਪਰ ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ
1: ਹੱਲਾ ਗੁੱਲਾ ਸੁਣਨਾ, ਕਿ ਇੱਦਾਂ ਨਾ ਕਨਫਿਊਜ਼ ਬੜਾ ਕਰਦੇ
0: ਸਰਪ੍ਰਾਈਜ਼ ਮੀ ਮੇਰਾ ਵੀਰ, ਸਰਪ੍ਰਾਈਜ਼ ਮੀ,
1: ਮੈਨੂੰ
0: ਨੀ ਪਤਾ ਤੂੰ ਜੋ ਕਰਨਾ ਕਰ,
1: ਇਹ ਵੀ ਡਾਇਸਪੋਰਾ ਵਾਂਗੂ।
0: ਹਾਂ ਇਹ ਡਾਇਸਪੋਰਾ ਹੋ ਗਿਆ ਵੀ।

0: वाह वाह वाह वाह, आई लाइक इट गुड, बहुत प्यारा गाना
1: रखेगा नहीं साल पासे
0: उन तो रखने ही पंदे ब्रावा उन तो ब्याह भरे तो साल सारे ही साल रखे पे बात से
1: तू भी तो ब्याह ही है तू भी तो ही कहेगा नहीं ए ए केडी एल्बम तो सिखा गाना
0: इस गाने तो मेनू याद आया कि गाने च बड़ी सेंसिटिविटी है ना, बड़ा संजीदगी वाला गाना है ना
1: पर है ही सेंसिटिव हां ਤੁਹਾਨੂੰ ਕਿਆ ਲਾਗੂ ਲੱਗਣ ਡਿਆ ਬਸ
0: ਨਹੀਂ ਮੈਂ ਉਹੀ ਦੱਸਣ ਲੱਗਾ
1: ਦੱਸੋ
0: ਕੋਈ ਜਿਨ੍ਹਾਂ ਦੀ ਲਿਖਤ ਹੈ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਹਨਾ ਤੇ ਉਹਨਾਂ ਦੀ ਹੀ ਲਿਖਤ ਹੈ ਉਹ ਵਾਲੀ ਵੀ ਜੋ ਕਮਲ ਹੀਰ ਹੋਰਾਂ ਨੇ ਗਾਣਾ ਗਾਇਆ ਕਿ ਕਲੇਜੇ ਤੀਰ ਵੇਖਣ ਨੂੰ ਉੜਦੇ ਬਾਜ ਵੇਖਣ ਨੂੰ ਹਨਾ ਜ਼ਮਾਨਾ ਰੁਕ ਗਿਆ ਤੇਰਾ
1: ਉਹ
0: ਸੁਖਵਿੰਦਰ ਅੰਮ੍ਰਿਤ ਜੀ
1: ਹਾਂਜੀ
0: ਤੇ ਉਹ ਕਿਤੇ ਇੰਟਰਵਿਊ ਦੇ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਰਜਨ ਬਹੁਤ ਮਤਲਬ ਬਹੁਤ ਵਧੀਆ ਲੱਗਦਾ
1: ਪਿਆਰਾ ਲੱਗਦਾ
0: ਹੀ ਇਜ਼ ਵੈਰੀ ਗੁੱਡ ਬਹੁਤ ਪਿਆਰਾ ਮੁੰਡਾ ਉਹਦੇ ਅੰਦਰ ਸੰਜੀਦਗੀ ਬਹੁਤ ਹੈ ਬਹੁਤ ਚੇਂਜਸ ਆਉਂਦੀਆਂ ਉਹਦੀ ਨਾ ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ
1: ਨੀਚੇ ਬੜਾ ਠਹਿਰਾਵ ਹੈ
0: ਬੜਾ ਠਹਿਰਾਵ ਹੈ ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
1: ਕੱਲਾ ਗੁੱਲਾ ਕਰਾਇਆ
0: ਹਾਂਜੀ ਆਂਟੀ ਜੀ ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਆ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ ਕਿਸੇ ਨੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਤਾਂ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ
1: ਬੜੀਆਂ ਭਿਉਂ ਭਿਉਂ ਮਾਰਦੇ ਹਨ
0: ਯਾਰ ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਹੈ ਕਿ ਬੰਦੇ ਦਾ ਇਹ ਰਿਐਕਸ਼ਨ ਦੈਟ ਇਜ਼ ਵਾਈ ਆਈ ਲਾਈਕ ਹਿਮ ਕਿ ਮਤਲਬ ਵਰਸਟੈਲਿਟੀ ਹੈ ਕਿ ਇਹ ਗਾਣਾ ਵੀ ਉਹਨੇ ਹੀ ਲਿਖਿਆ ਕੁਝ ਸਾਲ ਹਨਾ ਤੇ ਫਲੈਟ ਵਜੇ ਛੜਿਆ ਦਾ ਇਹ ਵੀ ਉਹਨੇ ਲਿਖਿਆ ਬਾਏ ਦ ਵੇ ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ ਅਨਰਿਲੀਜ਼ਡ ਗਾਣਾ
1: ਹਾਂ ਉੱਦਾਂ ਹੀ ਚੱਲਿਆ
0: ਉੱਦਾਂ ਹੀ ਚੱਲੀ ਜਾਂਦਾ ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ
1: ਕਿਉਂਕਿ ਰੋ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ ਤੇ ਟੈਗ ਨਹੀਂ ਲਵਾਉਣਾ ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਸਰਾ ਨਹੀਂ ਫਿਰ
0: ਕੁਛ ਤੇ ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ ਕਿ ਹਿੰਦੀ ਦੀ ਵੀਡੀਓ ਆ ਯੇ ਇਸ ਪੈਨ ਡਰਾਈਵ ਮੇ ਆ ਅਬ ਮੈਨੇ ਪੀਠ ਕਰ ਦੀ ਹੈ ਅਬ ਤੁਮ ਮੇ ਸੇ ਅਗਰ ਕੋਈ ਵੀ ਇਸੇ ਲੈਪਟਾਪ ਮੇ ਡਾਲ ਕੇ ਅਪਲੋਡ ਕਰ ਦੇਗਾ ਲੀਕ ਕਰ ਦੇਗਾ ਤੋ ਮੈਂ ਮਾਈਂਡ ਕਰ ਜਾਊਂਗਾ ਕਰਨਾ ਮਤ ਫਿਰ ਕੋਈ ਕੁਛ ਕਰ ਨਹੀਂ ਰਿਹਾ ਫਿਰ ਇਸ਼ਾਰੇ ਕਰਦਾ ਕਰਦੇ ਕਰ ਹੀ ਨਹੀਂ ਦੇ
1: ਨਹੀਂ ਓਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ ਤੇ ਓਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ ਜਦੋਂ ਹੁਣ ਚਲੋ ਉਹ ਤੇ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ ਹੁੰਦਾ ਹੀ ਨਹੀਂ ਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ ਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ ਇਨਫੋਰਮੇਸ਼ਨ ਚੁੱਕੂੰਗਾ 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਰੱਖ ਦੂੰ ਆਊਟ ਨਾ ਹੋ ਤੇ ਉਹ 30 ਮਿੰਟ ਦੀ ਇੱਕ ਫਾਈਲ ਆ ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ
0: ਇਹ ਬਹੁਤ ਹੁੰਦਾ ਹੈ ਨਾ
1: ਤੇ ਉਹਨੂੰ ਚਾੜ ਦੇਣਾ
0: ਉਹਨੂੰ ਚਾੜ ਦੇਣਾ ਇਹਦੇ ਖੁਦ ਦੇ ਆਫੀਸ਼ੀਅਲ ਚੈਨਲ ਤੇ ਵੀ ਇਸ ਤਰ੍ਹਾਂ ਪਲੇਲਿਸਟ ਬਣਾਈ ਹੋਈ ਆ ਆਪ ਹੀ
1: ਪਰ ਇਹ ਆ ਵੀ ਚੰਗਾ ਭਲਾ ਉਹ ਚੱਲਦੇ ਵੀ ਆ
0: ਦੁਬਾਰਾ ਸੁਣ ਲੈਂਦਾ ਕਿ ਹਾਂ ਚੱਲ ਸਹੀ ਕਿ ਨਹੀਂ
1: ਤੇ ਉਹ ਚਲਾ ਗਏ ਤੇ ਉਹਦੇ ਤੇ ਕੋਈ ਨੀ ਕਿਆਂ ਚ ਤੇ ਜਾਂਦੀ ਹੈ ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ ਪਰ ਚੰਗੇ ਭਲੇ ਕਿਆਂ ਦੇ ਵਿੱਚ ਤੇ ਵਿਊ ਚਲੇ ਜਾਂਦੇ
0: ਨਹੀਂ ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖੇ ਨਾ ਕਿ ਆਹ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਆ ਨਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹਨਾ ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ ਕਦੇ ਪਤਾ ਲੱਗ ਗਿਆ ਕਿ ਨਵਾਂ ਗਾਣਾ ਨਹੀਂ ਆਇਆ
1: ਅਪਡੇਟ ਜੀ ਹੁੰਦੀ
0: ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇੰਨੇ ਨਵਾਂ ਗਾਣਾ ਕੱਢਣਾ ਤੇ ਮੈਂ ਬਾਅਦ ਚੋ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹਨਾ ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ ਹਜ਼ਾਰ ਵੀਹ ਹਜ਼ਾਰ ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ ਅਲਟੀਮੇਟ ਅਲਟੀਮੇਟ ਪੁਆਇੰਟ ਤਾਂ ਇਹੀ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੀ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦਾ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖਿਆ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
1: ਵੀ ਮੈਂ ਕਰਨਾ ਕੀ ਉੱਥੇ
0: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
1: ਮਿਕਸ ਕਰ ਦੇਣੇ ਦੋ ਤਿੰਨ
0: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਵਾਲੇ ਜਿੱਦਾਂ ਦਾ ਰਿਕਾਰਡਡ ਹੈ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹੈ ਨਾ ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
1: ਸਾਨੂੰ
0: ਸਾਰੀਆਂ ਵਿਸਰ ਗਈਆਂ ਰਾਵਾਂ ਵੇ ਹੁਣ
1: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
0: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਹੈ,
1: ਮਤਲਬ ਵਿੱਚ ਮਿਕਸ ਕਰ ਦਿੰਦੇ
0: ਹਾਂ, ਮਿਕਸ ਮੈਚ ਵਿੱਚ ਹਿੰਦੀ
1: ਚਲਾਤਾ ਨੂੰ ਬੜੇ ਕਰਦੇ ਨਾ
0: ਕਜਰਾ ਮੁਹੱਬਤ ਵਾਲਾ।
1: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
0: ਹਾਂਜੀ,
1: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
0: ਬਿਲਕੁਲ,
1: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਸਾਰੇ ਜਣੇ ਚਲੋ ਸੁਣੀ ਹੋ ਗਈ ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
0: ਤਰੀਕਾ
1: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾਂ ਨਾਲੇ ਤਾੜੀਆਂ ਮਾਰਦਾ ਹਨਾ।
0: ਤਾੜੀਆਂ ਦਾ ਤਾਂ ਮਤਲਬ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
1: ਹੁੰਦੀਆਂ,
0: ਹਾਂ ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ ਤੇ, ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੈਂ ਕਿਹਾ 20-25 ਮਿੰਟ ਦੇ ਸੀਗੇ।
1: ਅੱਛਾ ਜੀ,
0: ਇਸ ਵਾਰੀ ਗਿਰਧਾਰੀ ਲਾਲ ਸੀ, ਹਾਂ ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
1: ਲਾਸਟ ਤੇ,
0: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਹੀ ਹੁੰਦੇ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
1: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
0: ਹਾਂ ਨਹੀਂ, ਮੈਂ ਆਪਣੇ ਆਪ
1: ਨੂੰ ਯਾਮਾ ਚ ਗਾਣੇ ਚ ਜ਼ਿਆਦਾ ਪਸੰਦੀਦਾ
0: ਗਾਣਾ ਹੈ, ਪੁਰਾਣਾ ਵੀ ਹੈ, ਹਾਂ ਗਾਣਾ ਵਧੀਆ ਸੁਣਾਈ ਲੋਕਾਂ
1: ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ। ਚਲੋ ਹੋ ਗਈ, ਤੁਸੀਂ ਇੱਕ ਤਾਂ ਗਾਣਾ ਸੁਣ
0: ਨਹੀਂ, ਉਹ ਵਾਈਬ ਵੀ ਉਦਾਂ ਦੀ ਹੈ ਨਾ ਕਿਉਂਕਿ ਤੂੰ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਹੈ। ਏਦਾਂ ਹੀ ਹੁੰਦਾ, ਏਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਆ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
1: ਸੰਦ ਉੱਤੇ,
0: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣ ਜਾਂ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਬੇਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
1: ਗੇੜੇ ਅੱਗੇ ਉਨੀ ਕਿ ਸਿਆਸਤ ਸੱਤਿਆ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨੀ ਬੇਲੀ ਕੇ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨੀ ਹੁੰਦੇ, ਮਤਲਬ ਹਾਲਾਤ ਜਿਹੜੇ ਉਹ
0: ਨਾ ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
1: ਕਿਉਂਕਿ ਇਹ ਹੈ ਨਾ ਵੀ ਉਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
0: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ ਤੂੰ ਚਲਾ ਲੈ ਕਰ ਕਾਕਾ,
1: ਇਹਦਾ ਕਿੰਨਾ ਕੁ ਨੁਕਸਾਨ ਕਰ ਲਿਓ,
0: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ।
1: ਇੱਦਾਂ ਦੇ

0: ਖੁਸ਼ ਜੀ ਹੁਣ ਤੁਸੀਂ ਹੁਕਮ ਕਰੋ
1: ਵੈਰੀ ਗੁੱਡ
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ
1: ਨਹੀਂ ਨਹੀਂ ਥੈਂਕ ਯੂ ਹਮਾਰਾ ਨੇਤਾ ਕੈਸਾ ਹੋ ਅੱਗੋਂ ਦੇਖ ਲਾ ਆਵਾਜ਼ ਹੀ ਨਹੀਂ ਆਈ ਮਾੜੀ ਗੱਲ
0: ਆਵਾਜ਼ ਮੈਂ ਆਪ ਚੁੱਕਤੀ ਨਾ ਕੰਟਰੋਲ ਆਪਣੇ ਆ ਨਾ
1: ਇਹ ਤਾਂ ਉਹ ਵਧੀਆ ਸੀਗਾ ਪੈਰਾ ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ ਵੇਖੀ ਲੈਂਸਰਾਂ ਚ ਯਾਰ ਗੜੀ ਲੈਂਸਰ ਦੀ ਬੜੀ
0: ਬੜੀ
1: ਟਾਈਮ ਤੇ ਹਨਾ
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ
0: ਹਾਂ ਹਾਂ ਹੈ ਮਤਲਬ ਆਪਣੀ ਹੀ ਕਿ ਉੱਦਾਂ
1: ਨਹੀਂ ਆਪਣੇ ਨਹੀਂ
0: ਕਿਸੇ ਦੀ ਚ ਕੀਤਾ ਹੋਣਾ
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ
0: ਉਹ ਜੱਸੀ ਗਿੱਲ ਨੇ ਮੈਂ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ ਚਿੱਟੀ ਲੈਂਸਰ ਨੇ ਫਾਹੇ ਵੜਤੇ ਉਦੋਂ ਦੇ
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ ਲੈਂਸਰ ਵਰਗੀ ਲੈਂਸਰ ਤਾਂ ਮੈਂ ਬੰਦ ਹੀ ਹੋ ਗਈ ਸੀ
0: ਲੈਂਸਰ ਬੰਦ ਹੋ ਗਈ
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ ਸਫਾਰੀ ਲੈਂਸਰ
0: ਜੀ ਬਿਲਕੁਲ ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਡਈ
1: ਪਰ ਗੱਲਬਾਤ ਚੱਲ
0: ਅਕਸਰ ਹੀ ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ
1: ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ ਸਹੀ ਕਿ ਨਹੀਂ
0: ਕੀਤਾ ਵੀ ਹੋਵੇ ਹਾਂ ਨਹੀਂ
1: ਤਾਂ ਮੈਂ ਕਿਉਂ ਗਿਆ ਨਹੀਂ ਹੋਇਆ ਅੱਵਲ ਕਿੰਨੀ ਵਾਰੀ ਹੁੰਦਾ ਕਿਸੇ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨਹੀਂ ਗੱਲ ਕਰ ਰਿਹਾ ਹੁੰਦਾ ਆਪਸ ਚ ਖਪ ਖਾਣਾ ਕਰੀਏ
0: ਉਹ ਆਪਣੇ ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀਗਾ ਉਹ ਕਹਿੰਦਾ ਤੂੰ ਕੀ ਬੋਲਦਾ ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ ਆਪਸ ਚ ਖਾਈ ਜਾਣ ਕੇ ਉਹ ਬੈਠਾ ਕੀ ਯਾਰ ਕੋਈ ਮੈਨੂੰ ਪੁੱਛ ਲਓ ਮੈਂ ਦੁਖੀ ਹਾਂ ਉਦਾਸ
0: ਪਰ ਉਹਦਾ ਹੱਲ ਤਾਂ ਕੋਈ ਵੀ ਨਹੀਂ ਹੁੰਦਾ ਮੁੜ ਕੇ
1: ਹੱਲ
0: ਜਾਂਦਾ ਫਿਰ ਉਦਾਂ ਹੀ ਆ ਵਾਪਸ
1: ਹੱਲ ਨਹੀਂ ਕਦੀ ਹੁੰਦਾ
0: ਜੀ ਬਿਲਕੁਲ ਪਰ ਇੱਧਰ ਆਪਾਂ ਇੱਕ ਈਪੀ ਸੀਗੀ ਜਿਹੜੀ ਮੇਰੇ ਧਿਆਨ ਚ ਆਈ ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ
1: ਆਈ ਹੈ
0: ਸਾਡੇ ਨੇ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਆ ਉਹਦੇ ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ ਚਲੋ
1: ਸੁਣਾ ਕੇ
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ
1: ਮਨ ਦੇ ਨਹੀਂ ਭਦੌੜ ਵਾਲੇ ਹੈ
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨੀ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ
1: ਅੱਛਾ ਡਨ ਇੰਨੇ ਕਿਹਦਾ ਖਰਚਾ ਸੀ ਅੱਜ
0: ਹਾਂਜੀ ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰਦੀ ਚੁੱਕੀ ਨੀ ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ
1: ਹੋਇਆ ਨਹੀਂ ਆਪਾਂ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ
1: ਤੇ
0: ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ
1: ਦੱਸੋ ਫਿਰ ਮੈਸੇਜ ਕੀ ਆਇਆ
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ ਬਰੋਕਨ ਸੋਲ ਫਿਰ ਦੋ ਆਪਾਂ ਨੂੰ ਸਤਿ ਸ੍ਰੀ ਅਕਾਲ ਜਾਈਆਂ ਨੇ ਆਫਟਰਨੂਨ ਜਾਈਆਂ ਨੇ
1: ਪਰ
0: ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ
1: ਜਿਹੜੀ
0: ਗੱਲਾਂ ਗੱਲਾਂ ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ ਤੇ ਹਮੇਸ਼ਾ ਹੀ ਲੇਟ ਹੋ ਜਾਈਦਾ ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ 1674 AM
1: ਥੈਂਕ ਯੂ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮਿਕਸਿੰਗ ਇਨ ਦ ਹਾਊਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ ध्यान से इश्क कीजिए क्योंकि शादी भी हो सकती है। सो दोस्तों मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए मस्त रहिए नाचते रहिए खुश रहिए।

ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Radio Hanji, 1674 AM. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਤਾਂ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਜੇ ਤੁਸੀਂ ਚਿਹਰੇ 'ਤੇ ਖੁਸ਼ੀ ਰੱਖਦੇ ਹੋ ਤਾਂ ਬਾਕੀ ਦਿਨ ਵੀ ਤੁਹਾਡਾ ਵਧੀਆ ਲੰਘਦਾ। ਤੁਹਾਡੇ ਆਸ ਪਾਸ ਮੌਜੂਦ ਲੋਕ, ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ। ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਸਤੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ, ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤੇ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ

ਜੇ ਤੁਸੀਂ ਕਰ ਲਓ ਤਾਂ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦਿਉ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ। ਔਖਾ ਦੱਸੋ, ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਹਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ। ਅਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ। ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ, ਅਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ ਹੈ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਉਹਨਾਂ ਸੌਖਾ ਤਾਂ ਨਹੀਂ ਕਦੀ ਮਿਲ ਸਕਦਾ, ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ ਹੈ। ਅੰਦਰ ਖੁੱਲਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1674 AM।

0: ਅਕਾਲ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਬ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੁਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਗਰ ਪੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੂੰਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪੱਕੀ ਆ ਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹੇ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ

0: ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੈ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਤ ਪਾਵੇ
1: ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਇਤਿਹਾਸ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵਰ ਲੁਭਾਵੇ
1: ਜੈ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜੈ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੈ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੇ ਨਾਨਕ ਪਥ ਸੇਤੀ ਘਰ ਜਾਵੇ
1: ਜੈ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਉ ਤਿਸਨਾਮ ਸਨੇਹੀ
0: ਜੈ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੈ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੈ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੈ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉ ਆਲਸ ਕੀ ਜੈ
1: ਜੈ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
0: ਜੈ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
0: ਸਹਿਤੇ ਆ ਜੋ ਏਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੈ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੈ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੈ ਪ੍ਰਸਾਦ ਸੁਣੈ ਕਰਨਾਦ ਜੈ ਪ੍ਰਸਾਦ ਪੇਖੈ ਬਿਸਮਾਦ
1: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੈ ਪ੍ਰਸਾਦ ਸੋ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲ ਹੈ ਜੈ ਪ੍ਰਸਾਦ ਸੰਪੂਰਨ ਫਲ ਹੈ
1: ਜੈ ਪ੍ਰਸਾਦ ਪਰਮ ਗਤ ਪਾਵੈ ਜੈ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੈ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੈ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੁਤਾ ਕੋ ਜਾਪ
1: ਜੈ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੈ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜੈ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਤ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ 8-6 ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਬਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ 8-7 ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ।
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ।
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾ।
0: ਬ੍ਰਹਮ ਗਿਆਨੀ ਕੈ ਧੀਰ ਜੇਖ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ।
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹੀ ਸੁਭਾਓ।
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ।
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼।
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ।
1: ਬ੍ਰਹਮ ਗਿਆਨੀ ਉਚਤੇ ਉਚਾ ਮਨ ਆਪਣੇ ਹੈ ਸਭ ਤੇ ਨੀਚਾ।
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ।
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ।
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ।
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ।
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ।
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ।
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ।
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ।
1: ਬ੍ਰਹਮ ਗਿਆਨੀ ਕਾ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ।
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਸੰਗ।
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ।
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ।
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ।
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ।
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ।
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ।
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ।
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ।
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼।
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ।
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ।
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ।
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ।
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ।
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ।
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ।
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ।
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ।
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ।
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ।
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ।
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ।
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ।
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ।
0: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ।
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ।
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ।
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।
0: ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ।
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ।
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ।
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਸਥੂਲ।
0: ਚਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।
1: ਬੀਜ ਮੰਤਰ ਸਰਵ ਕੋ ਗਿਆਨ ਚਉ ਵਰਨਾ ਮੈਂ ਜਪੇ ਕੋ ਨਾਮ।
0: ਜੋ ਜੋ ਜਪੈ ਤਿਸ ਕੀ ਗਥ ਹੋਏ ਸਾਧ ਸੰਗ ਪਾਵੈ ਜਨ ਕੋਏ।
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ।
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ।
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ।
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ।
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ।
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ।
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ।
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ।
1: ਰੱਬ ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ।
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ।
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ।
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ।
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ।
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ।
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੂਈ ਫਨ ਹੋਗ।
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ।
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰ ਕਰਤਾ ਅਵਨਾਸ਼
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਗਰੀ ਆਪਣਾ ਸੂਧਾਰ ਹੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ਼
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾਹ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹਿ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਵਚਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰਨ ਕੋਏ।
0: ਕਬਹੂੰ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ।
1: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼।
0: ਮਨ ਤਨ ਨਾਮਰ ਤੇ ਕਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ।
1: ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ।
0: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-11 ਸਲੋਕ।
0: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
0: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
1: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
0: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ।
0: ਧਨਵੰਤਾ ਹੋਏ ਕਰ ਗੁਰਬਾਵੈ, ਤਰਨ ਸਮਾਨ ਕਛ ਸੰਗ ਨ ਜਾਵੈ।
1: ਬਹੁ ਲਸਕਰ ਮਾਨਕ ਉਪਰ ਕਰੇ ਆਸੂ, ਪਲ ਪੀਤਰਤਾ ਕਾ ਹੋਏ ਬਿਨਾਸ।
0: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ।
1: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪਰਵਾਨ।
1: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ।
0: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
1: ਅਨਕ ਯਤਨ ਕਰਾ ਤੁਮ ਨੀ ਦਰਵੈ, ਹਰ ਦਰ ਗੈ ਕੋ ਕੈਸੈ ਗਵੈ।
0: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ।
1: ਸਰਬ ਕਿਰਿਆ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
0: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ।
1: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰ।
0: ਜਬ ਤਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ।
1: ਸੈਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
0: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ।
0: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੈ ਦੁਖ ਨਾਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੁਛ ਹਲੈ।
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ।
0: ਸੰਤ ਕੀ ਨਿੰਦਕ ਸਰਬ ਰੋਗ, ਸੰਤ ਕੀ ਨਿੰਦਕ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ।
1: ਸੰਤ ਕਾ ਦੁਖੀ ਕੋ ਡਾਨ ਲਾ ਗਏ, ਸੰਤ ਕੋ ਦੁਖੀ ਕੋ ਸਭ ਤਿਆ ਗਏ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀ ਲਾ, ਜੋ ਬੁਆੜ ਤਿਲ ਖੇਤ ਮਾਹੀ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਚਲੈ ਨਿਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਦਇਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਇ
0: ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੁ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਾਹ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਵ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਇ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀ ਆਦਰਬ ਹੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਂਵਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਾਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋ होए जाके हृदय एक होए
0: सच करनी सच ताकि रहत सच हृदय सत मुकहत
1: साची दिशा चाया कार सच वर्ती साचा पासार
0: पार ब्रह्म जिन सच कर जाता नानक सूजन सच समाता
1: सुख मनी सुख अमृत प्रब नाम भगत जना कै मन विश्राम अठ पंद्रह श्लोक
0: रूप नरेख नरंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहे गुरु अष्टपदी
1: अविनाशी परम मन में राख मन की तू प्रीत त्याग
0: तिसते परै नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सातरे की चरनी पाओ नानक कै मन इहो अनुराओ
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिरे आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आगास पताल नाम के धारे सगल आकार
0: नाम के धारे पुरिया सा पवन नाम कै संग उदरे सुन सर्वन
1: कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतू सत सत जाकी बाणी सत पुरख समय समाणी
0: सत कर्म जाकी रचना सत मूल सत सत उत्पत
1: सत करनी निर्मल निर्मली जिसे बुझाए तिसे सब भली
0: सत नाम प्रभु का सुखदाई विश्वास सत नानक गुरते पाई
1: सत बचन साधु उपदेश सत जन जाके हृदय प्रवेश
0: सत निरत बूझे जे कोए नाम जप ताकि गत होए
1: आप सत की आसव सत आपे जाने अपनी मित गत
0: जिसकी सृष्ट सो कर न हार अवर न बूझ करत विचार
1: करते की मीना जाने किया नानक जो तिस पावे सो वर्तिया
0: बिस्मन बिस्म भय बिस्माद जिन बूझा तिस आया स्वाद
1: प्रभु कै रंग राज जन रहे गुर के वचन पदार्थ लहे
0: कोए दाते दुख काटन हार जाकै संग तरे संसार
1: जन का सेवक सुवड भागी जन कै संग एक ले गुलागी
0: गुण गोविंद कीर्तन जन गावे गुर प्रसाद नानक फल पावे
1: सुख मनी सुख अमृत पब नाम भगत जना कै मन विश्राम अठ सोलह श्लोक
0: आद सच जुगाद सच है पे सच नानक हो सी पे सच सत नाम श्री वाहेगुरु अष्टपदी
1: चरण सत सत परसनहार पूजा सत सत सेवदार
0: दर्शन सत सत पेखनहार नाम सत सत आवनहार
1: आप सत सत सवतारी आपे गुणकारी
0: शब्द सत सत प्रभ बखता सुरत सत सत जा सुनता
1: भूजनहार को सत सब होए नानक सत सत प्रभ सोए
0: सत स्वरूप हृदय जिन मान्या करण करावन तिन मूल पछान्या
1: जाके हृदय विश्वास प्रभाया तत् ज्ञान तिस्मन प्रगटाया
0: पैते निर्भव होए बसाना जिसते उपजा तिस माहे समाना
1: बस्त मैं ले बस्त गडाई ताको भिन न कहना जाई
0: बूझै बूझन हार विवेक नारायण मिले नानक एक
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जानै संग प्रभ का सेवक नाम कै रंग
0: सेवक को प्रभ पालन हारा सेवक की राखे निरंकारा
1: सो सेवक जिस दया प्रभ तारै नानक सो सेवक सास सास सुमारै
0: अपने जन का पर्दा ढाकै अपने सेवक की सर पर राखै
1: अपने दास को दे वडाई अपने सेवक को नाम जपाई
0: अपने सेवक की आपत राखै ताकि गत मित कोई न लाखै
1: प्रभ कै सेवक को न पहुंचै प्रभ कै सेवक ऊचते ऊचै
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ताको राखत दे कर हाथ
1: मानस जतन करत बो पात तिसके करतो बिरथे जात
0: मारे न राखै अबर न कोए सर्व जिया का राखा सोए
1: काहे सोच करे रे पानी जप नानक प्रभ अलख बडाणी
0: बारम बार बार प्रभ जपिया पी अमृत एहो मन तंत्र पिया
1: नाम रतन जिन गुरमुख पाया तिसके अवर नाही दिसताया
0: नाम धन नामो रूप रंग नामो सुखर नाम कसंग
1: नाम रस जो जन तपताने मन तन नामे नाम समान
0: उठत बैठ सोवत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाए प्रभ अपने स्यों रह है समाए
1: जो हुआ हुआ सो जाने प्रभ ने का हुकुम पछाने
0: तिसकी महिमा कौन बखानो तिसका गुण कहे एक न जानो
1: आठ पैर पर बसे हजूर है कहो नानक से जन पूरे
0: मन मेरे तिन की ओट ले हे मन तन अपना तिन जन दे हे
1: जिन जन अपना प्रभु पछाता सो जन सर्व थोक का दाता
0: जिसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूजो सद पैरा
1: सुखमनि सुख अमृत पब नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपति
1: सतगुर सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुर सिखै बंधन काटै गुर का सिख बिकार ते हटै
0: सतगुर सिख को नाम धन दे गुर का सिख वडभागी हे
1: सतगुर सिखा हलत पलत सवार नानक सतगुर सिख को जी नाल सुमार
0: गुर कै ग्रह सेवक जो रहै गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: बीस विश्व गुर का मन माने सो सेवक परमेश्वर की गत जाने
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पैर पार ब्रह्म रंग दाता
0: ब्रह्म मैं जन जन मैं पार ब्रह्म एक है आप नहीं कछ परम
1: सहस यान पलया न जाइए नानक ऐसा गुरुड़ भागी पाइए
0: सफल दर्शन पेखत पुनीत परसत चरण गत निर्मल रीत
1: संग राम गुण रवै पार ब्रह्म की दरगह गवै
0: सुनकर बचन करन आगाने मन संतोखा तुम पतियां ने
1: पूरा गुरु आख्यो जाका मंत्र अमृत दिष्ट पेखै होए संत
0: गुण बेअंत कीमत नहीं पाए नानक जिस पावै तिस लय मिलाए
1: जे बाए कुस्तत अनेक सतपुरख पूर्ण बबे
0: काहु बोल न पहुंचत प्राणी अगम अगोचर प्रभु निर्वाणी
1: निराहार निर्वैर सुखदाई ताकि कीमत किने न पाई
0: अनक भक्त बंदन नित कर है चरण कमल हृदय स्मरै है
1: सद बलिहारी सतगुरु अपने नानक जिस प्रसाद ऐसा प्रभु जपने
0: एहो हर रस पावै जन कोए अमृत पीवै अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन मै राखै हर हर एक
0: अंधकार दीपक परगासे नानक पर मोह दुख तहते नासे
1: तब तुम्हें ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हर जस सरवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमते आपे पाए
0: हर बिन दूजा नाही कोए सर्व निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनि सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ है मीत सो सुख साधु संग परीत
0: जिस शोभा को कर है भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन पर बोधो हर के नाए दैद स्तावत आवै ठाए
0: ताको बिघन न लागे कोए जाकै हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागुन मिटे प्रभ सेव आप त्याग शरण गुरुदेव
0: यों रतन जन्म का होए उदार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करु मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ बासारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जपहो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रियत्र समैल बिनस जाए हो मैं बिख फैल
0: होहे अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजतना
0: हर पूंजी संच करो व्यवहार इहां सुख दर गै जयकार
1: सर्व निरंतर एको देख कहो नानक जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राभ्याप
1: अनक विस्तार एक ते भय एक अराध पराजित गए
0: मन तन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपति
1: जाचक जन जाचै प्रभ दान कर कृपा देवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल स्यो लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परे शरण आन सब त्याग अंतर प्रगास अंध निर्लाग
0: बड़ भागी जपया प्रभ सोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवकीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुरपूरै तत है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर एही सुआओ
1: नेत्रो पेक तरस सुख होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ क्षण दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुण तब कहते होता
0: जब तारी आपन सुन समाध तब बैर विरोध के संग कमात
1: जब इसका वर्ण चिहिना जापत तब हर सो को किसे व्याप्त
0: जब आपन आप अपार ब्रह्म तब हो कहां किस होवत परम
1: आपन खेलिया वर्ती जा नान करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्रभु सहज सुभाए तब शिव शक्त कहो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुखे अपने आसन तै जन्म मरण को कहा विनाशन
0: जब पूर्ण करता प्रभ सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ नरंजन अगोचर गादे तब कौन छुटे कौन बंधन बाधे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भू कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब अपने आप आप उड़ता रहे तो सगन अपसगन कहां बिचारै
0: जह आपन ऊच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अपीद समाया ऊहा किसह ब्याप तमाया
1: आपस को आपे आदेश तेह गुण का नाही प्रवेश
0: जह एक है एक एक भगवानता तह कौन अचिंत किस लागे चिंता
1: जह आपन आपा पति यारा तह कौन कथै कौन सुन न हारा
0: बहु बेअंत ऊच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंशावत
1: जाल जाल माया जंजाल हो मैं मोह परम पै पार
0: दुख सुख मान अपमान अनक प्रकार कियो बखियान
1: अपन खेल आप कर देखै खेल संकोच है तो नानक एक है
0: जह अवगत भगत है आप जह पसरै पासार संत प्रताप
1: तुहु पाक का आपै धनी उनकी शोभा उन्हु बनी
0: आप है कौत करै आनंद चोज आप है रस भोगन निर्जोग
1: जिस भावै तुसी अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनि सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहिगुरु अष्टपदी
1: आप कथै आप सुनने हार आपे एक आप विस्तार
0: जां तिस भावे तां सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखै तिस कोए न मारे सो मुआ जिस मनो बिसार
0: तिस्ता जबर कहां को जाए सब सरेक निरंजन राय
1: जी की जुग जाके सुभात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने कर्तव्य जाने आप अंतर जामी रहो ब्याप
1: तत् पालै जी अनुभव पात जो जो रचियो सूत सहत्यार
0: जिस भावै तिस लय मिलाए भगत करै हर के गुण गाए
1: मन अंतर विश्वास कर मानिया करन हार नानक इक जानिया
0: जान लागा हर इक नाए तिसकी आसन बिरथी जाए
1: सेवक को सेवा बने आए हुक्म बूझ परम पद पाए
0: इस ते ऊपर नहीं विचार जाके मन बसिया निरंकार
1: बंधन तोर पै निर्वैर अंदिन पूजै गुर के पैर
0: एह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो हो विचार दुर्लभ देह का करो उदार
1: अमृत वचन हर की गुण गाओ प्रांत नुनका एह सुआओ
0: आठ पहर प्रापी खुह नीरा मिटै अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोय लेहो सवार राम नाम अंतर उरतार
1: पूरे गुर की पूरी दिखिया जिस मन बसै ते साच परीखिया
0: मनता नाम जपो लिव लाए दुख दर्द मन ते भौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहुर न आवै जाहे
1: इसते दूर कहा को जाए उबरे रख नहार ते आए
0: निर्भौ जपै सगल भौ मिटै प्रभु कृपा ते प्राणी छुटै
1: जिस प्रभ रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कह कारज पूरा
0: मत पूरी अमृत जाकी दृष्ट दर्शन पेखत उदरत सृष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताकै निकट न आवत काल
0: अमर भय अमरा पद पाया साध संग नानक हर त्याया
1: सुख मनि सुख अमृत पब नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
1: संत संग अंतर प्रभ डीठा नाम प्रभु का लागा मीठा
0: सगल समिग्री एक स्कट माहे अनक रंग नाना दृष्टा हे
1: नौनद अमृत पब का नाम देही में इसका विश्राम
0: सुन समाध अनहत नाद कहन न जाई अचार्य विस्माद
1: इन देखिया जिसे आप दिखाए नानक ते संसो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्व लोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: तिसते भिन्न नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोलै आप अडूल न कबहु डूलै
1: सर्व करा कर खेलै खेल मोल न पाइय गुणे अमोल
0: सर्व ज्योत मह जाकी ज्योत धार रहे हो स्वामी ओत पोत
1: गुर प्रसाद परम का नाश नानक तिन मैं एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जिन जाता तिसकी एह रहत सत बचन साधु सब कहत
1: जो जो होए सो इश्क माने करन करावन हर प्रभ जाने
0: अंतर बसे बाहर पी ओही नानक दर्शन देख सा मोही
1: आप सत किया सब सत तिस प्रभ ते सगली उत्पत
0: तिस भावै ता करे ਜਿਸ ਥਾਰ ਤਿਸ ਪਾਵੈ ਤਾਂ ਇਕ ਅੰਕਾਰ
1: ਅਨਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਹ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਗ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕੈ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਕਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦਿਸ

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: From India to Miami to the whole world Go ahead and slow it down girl